ਵਿਓ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚ। ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ, ਪਰ ਆਖਿਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ, ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ, ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ ਹੈ। ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ ਵਿੱਚ ਛੋਟਾ ਜਿਹਾ ਭਾਂਡਾ, ਮੂਧਾ ਮਾਰ, ਖਾਲੀ ਭਾਂਡਾ ਮੂਧਾ ਮਾਰ, ਭਰਦਾ ਨਹੀਂ, ਦਬਾਈ ਜਾਓ, ਪਾਣੀ ਅੰਦਰ ਪ੍ਰਵੇਸ਼ ਨਹੀਂ ਕਰਦਾ, ਕਿਉਂਕਿ ਅੰਦਰਲੀ ਹਵਾ ਪਾਣੀ ਨੂੰ ਅੰਦਰ ਲੰਘਣ ਨਹੀਂ ਦਿੰਦੀ। ਪਰ ਥੋੜਾ ਜਿਹਾ ਟੇਢਾ ਕਰ ਦਈਏ, ਪਾਣੀ ਨੂੰ ਅੰਦਰ ਲੰਘ ਜਾਣ ਦੀ ਆਗਿਆ ਦੇ ਦਈਏ, ਰਾਹ ਦੇ ਦਈਏ, ਫਿਰ ਪਾਣੀ ਅੰਦਰ ਲੰਘ ਜਾਂਦਾ, ਹਵਾ ਨੂੰ ਬਾਹਰ ਕਰ ਦਿੰਦਾ, ਹਵਾ ਆਪਣੇ ਆਪ ਬਾਹਰ ਹੋ ਜਾਂਦੀ। ਜੀਵਨ ਵਿੱਚ ਕੋਈ ਅੰਮ੍ਰਿਤ ਭਰ ਜਾਵੇ ਤੇ ਵਿਓ ਰਹਿ ਹੀ ਨਹੀਂ ਸਕੇ। ਉਹ ਅੰਮ੍ਰਿਤ ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਆਪਣੇ ਸਾਰੇ ਸਰੀਰ ਚ ਸਾਰੇ ਜੀਵਨ ਚ ਭਰ ਲਿਆ। ਇਹ ਤੇ ਉਹਨਾਂ ਨੇ 70 ਤੇ 2 ਦੀ ਗੱਲ ਕੀਤੀ। ਕਈ ਵਾਰੀ ਤਾਂ ਹੈਰਾਨ ਹੋਈਦਾ ਕਿ ਪੁਰਾਣਾ ਵਿਗਿਆਨ ਕਿੱਡਾ ਮੁਕੰਮਲ ਸੀ, ਅੱਜ ਦਾ ਵਿਗਿਆਨ ਆਪਣੀ ਤਰ੍ਹਾਂ ਮਾਣ ਕਰਦਾ। ਇਹ ਸਰੀਰ ਦੇ 72 ਕਰੋੜ ਨਾੜੀ ਤੰਤੂ ਲਿਖੇ ਗਏ ਪੁਰਾਣੇ ਪ੍ਰਾਣਾਂ ਵਿੱਚ, ਨਿੱਕੇ ਤੋਂ ਨਿੱਕੇ ਸ਼ਰੀਆਨ ਤੋਂ ਲੈ ਕੇ ਵੱਡੀ ਤੋਂ ਵੱਡੀ ਨਾੜੀ ਤੱਕ, ਜਿਨ੍ਹਾਂ ਵਿੱਚ ਮੁੱਖ ਨਾੜੀਆਂ ਵੱਡੀਆਂ ਜਿਹੜੀਆਂ ਨੇ ਉਹ ਫਿਰ 72 ਗਿਣੀਆਂ। ਭਗਤ ਜੀ ਕਹਿੰਦੇ ਨੇ ਮੇਰੇ ਸਰੀਰ ਦੀ ਹਰ ਨਾੜੀ ਅੰਮ੍ਰਿਤ ਨਾਲ ਭਰ ਗਈ, ਸਰੀਰ ਦਾ ਰੋਮ ਰੋਮ ਅੰਮ੍ਰਿਤ ਨਾਲ ਭਰ ਗਏ। 70 ਦੋਏ ਭਰੇ ਅੰਮ੍ਰਿਤ ਸਰ, ਲੇਕਿਨ ਹੋਇਆ ਤਦ ਹੈ ਜਦ 10 ਬੈਰਾਗਣ ਮੋਹੇ ਬਸ ਕੀਨੇ। 5 ਗਿਆਨ ਇੰਦਰੇ, 5 ਕਰਮ ਇੰਦਰੇ, ਜਿਹੜੇ ਰਸਾਂ ਵਿੱਚ ਪਏ ਹੋਏ, ਅੱਗੇ ਮੈਂ ਇਹਨਾਂ ਦੇ ਵਸ ਚੱਲਦਾ ਸੀ, ਅੱਗੇ ਮੈਂ ਇਹਨਾਂ ਦੇ ਅਧੀਨ ਸਾਂ, ਕਦੇ ਮੈਂ ਜ਼ਬਾਨ ਦੇ ਅਧੀਨ ਰਿਹਾ, ਕਦੇ ਮੈਂ ਕੰਨਾਂ ਦੇ, ਕਦੇ ਅੱਖਾਂ ਦੇ ਅਧੀਨ ਰਿਹਾ, ਕਦੇ ਮੈਂ ਕਾਮ ਦੇ ਅਧੀਨ ਰਿਹਾ, ਇਹਨਾਂ ਇੰਦਰੀਆਂ ਦੇ ਅਧੀਨ ਸਾਂ ਮੈਂ, ਇਹਨਾਂ ਦਾ ਗੁਲਾਮ ਸਾਂ ਮੈਂ। ਲੇਕਿਨ ਗੁਰੂ ਕੀ ਜੁਗਤ ਲੈ ਕੇ ਆਪਣੇ ਆਪ ਨੂੰ ਸਮਝਾ ਕੇ ਮੈਂ ਇਹਨਾਂ 10 ਦੇ 10 ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, 10 ਬੈਰਾਗਣ ਮੋਹ ਬਸ ਕੀਨੀ, ਵਸ ਕਰ ਲਿਆ ਇਹਨਾਂ 10 ਇੰਦਰੀਆਂ ਨੂੰ। ਤੇ ਇਹਨਾਂ ਨੂੰ ਵਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਸਵਾਦਾਂ ਵਿੱਚੋਂ ਪੈਦਾ ਹੋਏ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੁਣ ਉਹਨਾਂ ਦਾ ਨਾਂ ਕੋਈ ਨਹੀਂ ਰਹਿ ਗਿਆ। 5 ਕਾ ਮਿਟ ਨਾਮ, ਉਹਨਾਂ ਦਾ ਨਾਂ ਮਿਟ ਗਿਆ, ਉਹਨਾਂ ਦੀ ਹਸਤੀ ਖਤਮ ਹੁੰਦੀ ਚਲੀ, ਇਹ ਕਾਬੂ ਆ ਗਏ ਤੇ ਉਹ ਮਿਟ ਗਏ। ਜਦ ਉਹ ਮਿਟ ਗਏ ਤੇ ਫਿਰ ਹੁਣ ਬਾਕੀ ਕੁਝ ਤਾਂ ਭਰਨਾ ਸੀ ਨਾ ਇਸ ਜੀਵਨ ਵਿੱਚ, ਵਿਸ਼ੇ ਵਿਕਾਰਾਂ ਦਾ ਕਾਰਨ, ਵਿਓ ਦਾ ਕਾਰਨ ਨਿਕਲ ਗਿਆ ਜੀਵਨ ਵਿੱਚੋਂ, ਕੁਝ ਤਾਂ ਭਰਨਾ ਸੀ ਨਾ, ਤੇ ਭਰੇ ਜਾਣ ਵਾਸਤੇ ਜੋ ਪਰਮਲ ਚੀਜ਼ ਸੀ ਉਹ ਸੀ ਨਾਮ ਦਾ ਅੰਮ੍ਰਿਤ। ਉਸ ਰਸ ਨਾਲ ਮੇਰੀਆਂ ਸਾਰੀਆਂ ਨਾੜੀਆਂ, ਮੇਰਾ ਸਾਰਾ ਜੀਵਨ, ਮੇਰਾ ਸਾਰਾ ਸਰੀਰ ਭਰ ਗਿਆ। ਇਹ ਸੱਚ ਕਰਕੇ ਜਾਣਨਾ, ਭਗਤੀ ਦਾ ਰਸ ਨਿਰਾ ਮਨ ਨਹੀਂ ਮਾਣਦਾ, ਤਨ ਵੀ ਮਾਣਦਾ। ਤੁਸੀਂ ਨਿਤਨੇਮੀ ਹੋ, ਕਈ ਵਾਰੀ ਤੁਸੀਂ ਬੈਠੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਅੰਮ੍ਰਿਤ ਵੇਲੇ ਜਾ ਕੇ ਥੋੜਾ ਚਿਰ ਵੀ ਚੌਂਕੜਾ ਮਾਰ ਕੇ ਧਿਆਨ ਕਰਨ ਬੈਠੇ, ਮਹਿਸੂਸ ਕੀਤਾ ਹੋਵੇਗਾ ਝਰਨਾਹਟ ਆਉਂਦੀ ਸਰੀਰ ਵਿੱਚ, ਝਰਨਾਹਟ ਆਉਂਦੀ, ਉਹ ਆਰੰਭ ਹੁੰਦਾ, ਰਸ ਦਾ ਆਰੰਭ ਹੁੰਦਾ। ਗੁਰਮੁਖ ਇਸ ਰਸ ਨੂੰ ਲਮਕਾ ਲੈਂਦਾ, ਇਹ ਮਨਮੁਖ ਝਾਕੇ ਛੱਡ ਦਿੰਦਾ। ਇਸ ਰਸ ਦਾ ਝਲਕਾ ਜਲਵਾ ਤਾਂ ਮਿਲ ਜਾਂਦਾ, ਉਦੋਂ ਹੀ ਮਿਲ ਜਾਂਦਾ ਜਦ ਕੋਈ ਬੰਦਾ ਥੋੜਾ ਜਿਹਾ ਮਹਾਪਾਪੀ ਲੋਕਾਂ ਨੂੰ ਵੇਖਿਆ, ਗੁਰੂ ਕੀ ਸਰਦਲ ਤੇ ਮੱਥਾ ਟੇਕਦਿਆਂ ਕਈ ਵਾਰੀ ਉਹ ਵੀ ਚੁਣਚੜੀ ਲੈਂਦੇ, ਉਹ ਵੀ ਇੱਕ ਥਰਾਟ ਮਹਿਸੂਸ ਕਰਦੇ ਨੇ, ਚੁਣਚੁਣਾਹਟ ਜੀ ਜੀਵਨ ਚ ਮਹਿਸੂਸ ਕਰਦੇ ਨੇ, ਰਸ ਤਾਂ ਆ ਜਾਂਦਾ, ਲੇਕਿਨ ਦੂਜੇ ਰਸਾਂ ਚ ਫਸੇ ਹੋਣ ਕਰਕੇ ਉਹ ਇਸ ਰਸ ਨੂੰ ਮਾਣ ਕੇ ਵੀ ਛੱਡ ਜਾਂਦੇ। ਗੁਰਮੁਖ ਵੇਖਦਾ ਰਸ ਨੂੰ, ਉਹ ਕਹਿੰਦਾ ਫਿਰ ਇਹ ਛੱਡਣ ਵਾਲੀ ਚੀਜ਼ ਤਾਂ ਹੈ ਨਹੀਂ, ਸਾਰੇ ਸਰੀਰ ਦੇ ਅੰਦਰ ਇੱਕ ਨਿੱਕੀ ਜੀ ਮਿੱਠੀ ਜੀ ਕੰਬਣੀ ਛੇੜ ਕੇ ਮਾਲਕ ਉਹ ਰਸ ਦਰਸਾਉਂਦੇ ਨੇ ਆਪਣੇ ਭਗਤ ਨੂੰ। ਭਗਤ ਜੀ ਕਹਿੰਦੇ ਨੇ ਉਹ ਰਸ ਮੈਂ ਵੇਖਿਆ ਤੇ ਫਿਰ ਲੈ ਹੀ ਲਿਆ, ਮਾਣ ਹੀ ਲਿਆ, ਫਿਰ ਉਸ ਨੂੰ ਆਪਣੇ ਜੀਵਨ ਚ ਰਚਾ ਹੀ ਲਿਆ। 70 ਦੋਏ ਭਰੇ ਅੰਮ੍ਰਿਤ ਸਰ, ਦਿੱਖ ਤੋਂ ਮਾਰ ਕਢਾਵ, ਹੁਣ ਮੈਂ ਇਸ ਤੋਂ ਪਿਛਾ ਆਉਣ ਨੂੰ ਤਿਆਰ ਨਹੀਂ। ਵੈਸੇ ਤਾਂ ਗਿਆਨੀ ਦੂਜਾ ਅਰਥ ਵੀ ਕਰਦੇ ਨੇ, ਕਹਿੰਦੇ ਨੇ ਹੁਣ ਮੈਨੂੰ ਦੁਬਾਰਾ ਜੰਮਣ ਦੀ ਲੋੜ ਨਹੀਂ, ਪਾਛੇ ਔਰ ਪੌਰ ਨਾ ਆਵਣ ਪਾਵੋ, ਹੁਣ ਮੈਨੂੰ ਮੁੜ ਕੇ ਪਿਛਾ ਆਉਣ ਦੀ ਲੋੜ ਨਹੀਂ ਪਏਗੀ। ਲੇਕਿਨ ਇੱਕ ਸੂਝਵਾਨ ਵਿਚਾਰਵਾਨ ਇਹ ਵੀ ਅਰਥ ਦਿੰਦੇ ਨੇ, ਉਹ ਕਹਿੰਦੇ ਨੇ ਹੁਣ ਇਸ ਤੋਂ ਪਿਛਾ ਮੈਂ ਮੁੜਨ ਨੂੰ ਤਿਆਰ ਨਹੀਂ, ਪਾਛੇ ਬੌਰ ਨਾ ਆਵਣ ਪਾਵੋ, ਜੋ ਅਵਸਥਾ ਮੈਨੂੰ ਮਿਲ ਚੁੱਕੀ ਏ ਮੈਂ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ। ਹੁਣ ਇੱਕ ਬੰਦੇ ਨੂੰ ਅੰਮ੍ਰਿਤ ਦਾ ਰਸ ਹੀ ਨਾ ਆਇਆ ਹੋਵੇ ਤੇ ਉਹਦੇ ਵਸ ਦੀ ਗੱਲ ਨਹੀਂ, ਅੰਮ੍ਰਿਤ ਛਕ ਲਿਆ ਹੋਵੇ, ਅੰਮ੍ਰਿਤ ਦਾ ਰਸ ਨਾ ਆਇਆ ਉਹ ਗੱਲ ਹੋਰ ਹੈ। ਲੇਕਿਨ ਜਿਸ ਬੰਦੇ ਨੂੰ ਬਾਣੀ ਪੜ੍ਹਨ ਦਾ, ਨਾਮ ਜਪਣ ਦਾ,
ਅੰਮ੍ਰਿਤ ਛੱਡ ਕੇ ਰਹਿਤ ਬਹਿਤ ਰੱਖਣ ਦਾ ਰਸ ਆ ਗਿਆ ਹੈ, ਉਹ ਰਹਿਤਾਂ ਨੂੰ ਕਿਵੇਂ ਛੱਡੇਗਾ, ਉਹ ਬਾਣੀ ਨੂੰ ਕਿਵੇਂ ਛੱਡੇਗਾ, ਉਹ ਨਾਮ ਨੂੰ ਕਿਵੇਂ ਛੱਡੇਗਾ? ਬੜਾ ਮੂਰਖ ਹੋਵੇਗਾ ਜੇ ਛੱਡੇਗਾ। ਜਾਂ ਤਾਂ ਉਹਨੇ ਰਸ ਮਾਣਿਆ ਹੀ ਨਹੀਂ, ਨਹੀਂ ਤਾਂ ਏਡਾ ਕੀਮਤੀ ਰਸ ਆ ਜਾਣ ਤੋਂ ਬਾਅਦ ਉਹਨੂੰ ਛੱਡ ਦੇਵੇ, ਕੌਣ ਐਸਾ ਕਮਲਾਪਣ ਕਰੇਗਾ? ਭਗਤ ਜੀ ਕਹਿੰਦੇ ਨੇ ਮੈਂ ਇਸ ਅਵਸਥਾ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ, ਥੱਲੇ ਆਉਣ ਨੂੰ ਤਿਆਰ ਨਹੀਂ, ਜੋ ਰਸ ਆਇਆ ਜੋ ਇਹ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਮੈਂ। ਬੇਬੇ ਨਾਨਕੀ ਜੀ, ਧੰਨ ਗੁਰੂ ਨਾਨਕ ਦੇ ਵੱਡੇ ਭੈਣ ਜੀ, ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ, ਇਹਨਾਂ ਦੀ ਸ਼ਰੀਕੇ ਚੋਂ ਜਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ? ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ, ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੇ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿੱਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ ਇਸ ਘਰ ਵਿੱਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ, ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ, ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀਆਂ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਿਆ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਨ ਸਨ, ਕਈਆਂ ਦੀ ਕੰਗਾਲੀ ਕੱਟ ਛੱਡੀ, ਔਰ ਮੋਦੀ ਖਾਨੇ 'ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ ਤੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖਿਆ, ਸਾਰਿਆਂ ਨੂੰ ਪਤਾ ਹੀ ਏ, ਇੱਕ ਗੱਲ ਹੋਰ ਵੀ ਸੁਣੀ ਏ, ਸੁਣਿਆ ਏ ਜੇ ਕੋੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਝ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਂ ਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਏ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਵੇਖੇ ਸੁਣੇ ਤੁਸਾਂ ਆਸਾਂ, ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਨ੍ਹਾਂ ਦਾ ਬੂਟਾ ਨਹੀਂ ਲੱਗਦਾ, ਜਿਨ੍ਹਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ, ਕਿਲਕਾਰੀਆਂ ਨਾਲ ਖੁਸ਼ੀਆਂ ਨਾਲ ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਦਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ ਸੀ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਵੀ ਪਤਾ ਮੇਰੀ ਭੈਣ ਦੀ ਗੋਦ ਖਾਲੀ ਏ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ ਸ਼੍ਰੀ ਚੰਦ ਦੌੜਿਆ ਆਇਆ, ਬਾਬਾ ਸ਼੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ? ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ, ਮੇਰਾ ਵੀਰ ਕਹਿਣ ਲੱਗਾ ਬੇਬੇ ਆਹ ਜਿਹੜਾ ਪਹਿਲਾ ਪੁੱਤਰ ਹੈ ਨਾ, ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਕੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੈਥੋਂ ਪੂਰਾ ਲੈ, ਪੁੱਤਰਾਂ ਨਾਲੋਂ ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ਼੍ਰੀ ਚੰਦ ਤੂੰ ਕਿਵੇਂ ਕਹਿਤਾ ਮੇਰੀ ਗੋਦ ਖਾਲੀ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ? ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਕੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ, ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼ ਦੇ, ਇਸ ਕੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਦੀ ਹਾਂ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਖੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦਾ, ਮਤ ਕਿਤੇ ਸੰਸਾਰੀ ਬਿਰਤੀਆਂ ਚ ਫਸ ਕੇ
ਜਿਹੜਾ ਰਸਤੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾ। ਜਿਨ੍ਹਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ। ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ। ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ। ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ। ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ। ਹਾਲਾਂਕਿ ਅਰਦਾਸ ਰੋਜ਼ ਕਰਨੇ ਆ, ਉਹਦੇ ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਇਹ ਤਾਂ ਤੁਹਾਡੀ ਪੱਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹ ਤੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮੰਨੀ ਅਰਦਾਸ। ਜੋ ਗੁਰਮਤ ਦੀ ਅਰਦਾਸ ਆ, ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਧੁਰਾ ਹੀ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇਦੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ ਚ ਰਸ ਆ ਜਾਣਾ ਹੈ, ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ। ਪਾਛੇ ਬੋਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟਦੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾ ਨਾ ਡਿੱਗ ਪਵੇ, ਕਿਤੇ ਪਰਤਣਾ ਜਾਵੀ ਪਿਛਾ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਗੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਇੱਕ ਸਾਖੀ ਦਾ ਜ਼ਿਕਰ ਛੋਟਾ ਜਿਹਾ। ਪਰਸ਼ੁਰਾਮ ਸੁਣਿਆ ਵੀ ਮੇਰਾ ਧਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇ, ਮੈਂ ਛੱਤਰੀ ਸਾਰੇ ਮਾਰ ਦੇਣ। ਕੁਹਾੜਾ ਚੁੱਕ ਲਿਆ, ਘਬਰਾਹਟ ਪੈਦਾ ਹੋ ਗਈ ਛੱਤਰੀਆਂ ਵਿੱਚ। ਕੋਈ ਆਇਆ ਰਾਮ ਜੀ ਕੋਲ, ਕਹਿਣ ਲੱਗਾ ਭਗਵਾਨ ਬਚਾਓ, ਸਾਰੇ ਛੱਤਰੀ ਮਾਰ ਦੇਣੇ ਨੇ ਉਸ ਬ੍ਰਾਹਮਣ ਨੇ। ਉਹਨੇ ਕੁਹਾੜਾ ਚੁੱਕ ਲਿਆ, ਸ਼ਕਤੀਸ਼ਾਲੀ ਬੰਦਾ ਹੈ, ਜਿਹਦਾ ਧਨਖ ਸੰਸਾਰ ਦੇ ਬਹਾਦਰਾਂ ਕੋਲੋਂ ਚੁੱਕਿਆ ਨਹੀਂ ਜਾਂਦਾ ਸੀ, ਤੁਸਾਂ ਫੜ ਕੇ ਤੋੜ ਦਿੱਤਾ, ਹੁਣ ਉਹ ਔਖਾ ਹੋ ਗਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇਣਾ। ਰਾਮ ਕਹਿਣ ਲੱਗੇ ਕੁਝ ਨਹੀਂ ਹੁੰਦਾ, ਇਹ ਚਲੇ ਗਏ ਪਰਸ਼ੁਰਾਮ ਦੇ ਸਾਹਮਣੇ ਚਲੇ ਗਏ। ਪਰਸ਼ੁਰਾਮ ਨੇ ਕੁਹਾੜਾ ਚੁੱਕਿਆ, ਇਹਨੇ ਚਰਨ ਫੜ ਲਏ, ਰਾਮ ਜੀ ਨੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ ਬ੍ਰਾਹਮਣ ਦੇਵਤਾ ਇੰਨੀ ਕਰੋਪੀ ਭੁੱਲ ਹੋ ਗਈ ਹੈ, ਬੱਚਿਆਂ ਕੋਲੋਂ ਨਹੀਂ ਹੋ ਜਾਂਦੀ, ਬੱਚੇ ਨਹੀਂ ਚੀਜ਼ਾਂ ਤੋੜ ਦਿੰਦੇ, ਤੁਹਾਡੇ ਬੱਚਿਆਂ ਕੋਲੋਂ, ਤੁਹਾਡੇ ਨਿਮਾਣੇ ਸੇਵਕਾਂ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ, ਤੁਹਾਡੀ ਵਸਤੂ ਤੋੜ ਬੈਠੇ, ਤੁਹਾਡਾ ਉਹ ਗਾਂਢੀ ਧਨਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ, ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ। ਇਹ ਨਿਮਰਤਾ ਦੇ ਬਚਨ, ਰਾਮ ਦੀ ਬੋਲੀ, ਨਿਮਰਤਾ ਦੇ ਬਚਨ। ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ, ਕੁਹਾੜਾ ਧਰਤੀ ਤੇ ਆ ਲੱਗਾ, ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਕੁਹਾੜਾ ਦੇ ਹੱਥੋਂ ਫੜ ਲਿਆ। ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਤੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ। ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ, ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ, ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ, ਅੰਮ੍ਰਿਤ ਵਾਸਤੇ ਥਾਂ ਬਣਾ ਲਈ। ਬੱਜਰ ਕੁਠਾਰ, ਉਹ ਖਤਰਨਾਕ ਕੁਹਾੜਾ, ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ, ਮੋਹੇ ਹੈ ਛੀਨਾ ਮੈਂ ਖੋ ਲਿਆ, ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ ਪਿਆਰ ਨਾਲ। ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ ਰਸ ਲੈਣ ਵਾਸਤੇ, ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ। ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ, ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ। ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ, ਬੇਰਸੀ ਪੈਦਾ ਕਰ ਪੈਂਦਾ, ਰੱਬ ਤੋਂ ਟੁੱਟ ਜਾਂਦਾ, ਸੱਤ ਰਸ ਤੋਂ ਟੁੱਟ ਜਾਂਦਾ। ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ। ਸੰਸਾਰ ਦੀਆਂ ਬੇਰਸੀਆਂ ਤੋਂ, ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ ਨਾ, ਇਹ ਮਾਇਆ ਦਾ ਵੱਡਾ ਕੰਮ ਹੈ। ਸਿੱਟਾ ਇਹਦੇ ਚੱਕਰ ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ, ਤੇ ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ, ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵੱਧ ਰਿਹਾ। ਇਤ ਕਰ ਭਗਤ ਕਰੇ ਜੋ ਜਨ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ,
ਦਿਨ ਭਾਉ ਸਗਲ ਚੁਕਾਈ ਏ ਉਹਨਾਂ ਨੂੰ ਵਿਕਾਰਾਂ ਦਾ ਡਰ ਨਹੀਂ ਰਹਿੰਦਾ, ਪਿਛੇ ਦਾ ਵਿਆਹ ਦਾ ਡਰ ਨਹੀਂ ਰਹਿੰਦਾ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਬਾਹਰ ਕੀ ਭਟਕਣਾ, ਬਾਹਰ ਰਸ ਨਹੀਂ ਹਨ, ਰਸ ਤੇਰੇ ਅੰਦਰ ਹੈ। ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਏ, ਰੱਬ ਨੂੰ ਮਿਲਣਾ ਹੀ, ਉਹਦੇ ਰਸ ਨੂੰ ਪ੍ਰਾਪਤ ਕਰਨਾ ਹੀ। ਖਿਮਾ ਕਰਨਾ ਸਾਧ ਸੰਗਤ, ਕਈ ਵਾਰੀ ਐਸਾ ਵੀ ਹੋਇਆ ਧਰਮ ਦੇ ਮਾਰਗ ਤੇ ਚੱਲੇ ਆ, ਰਸ ਨਹੀਂ ਮਿਲਿਆ, ਸਵਾਦ ਨਹੀਂ ਆਇਆ, ਆਨੰਦ ਨਹੀਂ ਆਇਆ, ਉਹਦਾ ਵੀ ਕਾਰਨ ਹੁੰਦਾ ਬਿਰਤੀ ਨਾ ਲਾਉਣ ਦੀ ਗੱਲ, ਬਿਰਤੀ ਨਾ ਟਿਕ ਸਕਣ ਦੀ ਗੱਲ। ਇੱਕ ਛੋਟੀ ਜੀ ਗੱਲ, ਕਹਿੰਦੇ ਨੇ ਕੋਈ ਸਾਧੂ ਆਇਆ, ਇਮਾਰਤ ਬਣ ਰਹੀ ਸੀ, ਇੱਕ ਬੰਦਾ ਪੱਥਰ ਤੋੜ ਰਿਹਾ, ਕਹਿਣ ਲੱਗਾ ਕੀ ਕਰਨਾ ਹੈ? ਉਹ ਕਹਿੰਦਾ ਤੈਨੂੰ ਦਿਸਦਾ ਨੀ ਅੰਨਾ ਹੈ, ਪੱਥਰ ਪਿਆ ਤੋੜਨਾ। ਸਾਧੂ ਮੁਸਕਰਾ ਕੇ ਅੱਗੇ ਲੰਘ ਗਿਆ, ਦੂਜੇ ਕੋਲ ਚਲਾ ਗਿਆ, ਕਹਿੰਦਾ ਕੀ ਪਿਆ ਕਰਨਾ? ਉਹ ਵੀ ਪੱਥਰ ਤੋੜ ਰਿਹਾ, ਕਹਿੰਦਾ ਕੀ ਪਿਆ ਕਰਨਾ? ਕਹਿੰਦਾ ਸੰਤ ਜੀ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਦਾ ਪੁਆੜਾ ਪਿਆ ਕਰਨਾ, ਕਮਾਈ ਦਾ ਸਾਧਨ ਪਿਆ ਕਰਨਾ। ਹੱਸ ਕੇ ਅੱਗੇ ਲੰਘ ਗਿਆ, ਤੀਜੇ ਕੋਲ ਚਲੇ, ਕਹਿਣ ਲੱਗਾ ਪਿਆਰੇ ਕੀ ਪਿਆ ਕਰਨਾ? ਕਹਿਣ ਲੱਗਾ ਮਾਂ ਪੁੱਛੋ ਆਓ ਜੀ ਆਇਆਂ ਨੂੰ, ਇਹ ਮਹਾਰਾਜ ਭਗਵਾਨ ਦਾ ਘਰ ਬਣਾ ਰਹੇ ਹਾਂ, ਮੰਦਰ ਬਣਾ ਰਹੇ ਹਾਂ, ਰੱਬ ਦਾ ਘਰ ਬਣ ਰਿਹਾ, ਵੇਖੋ ਇੱਥੇ ਲੋਕੀ ਪੂਜਾ ਕਰਨਗੇ, ਇੱਥੇ ਰੱਬ ਦੀ ਗੱਲ ਕਰਨਗੇ। ਉਹ ਚਾਅ ਨਾਲ ਭਰਿਆ ਬੰਦਾ, ਹੱਸ ਪਿਆ ਸਾਧੂ, ਕਹਿਣ ਲੱਗਾ ਹੱਸਿਆ ਕਿਵੇਂ? ਕਹਿਣ ਲੱਗਾ ਬੰਦੇ ਤਿੰਨ ਨੇ ਤਿੰਨੇ ਹੀ ਪੱਥਰ ਤੋੜ ਰਹੇ, ਪਰ ਗੱਲ ਤਿੰਨਾਂ ਦੀ ਵੱਖਰੀ ਵੱਖਰੀ। ਇੱਕ ਕਹਿੰਦਾ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਭਰਨ ਵਾਸਤੇ ਝੰਝਟ ਪਿਆ ਕਰਨਾ, ਧੰਦਾ ਪਿਆ ਕਰਨਾ। ਇੱਕ ਕਹਿੰਦਾ ਹੈ ਤੈਨੂੰ ਦਿਸਦਾ ਨੀ ਅੰਨਾ ਹੈ, ਪੱਥਰ ਤੋੜ ਰਿਹਾ, ਉਹਨੂੰ ਸਿਰਫ ਪੱਥਰ ਤੋੜਨੇ ਦਿਸਦੇ ਨੇ, ਉਹਨੂੰ ਢਿੱਡ ਭਰਨਾ ਦਿਸਦਾ ਹੈ, ਪਰ ਮੈਂ ਵਾਰਨੇ ਜਾਵਾਂ ਤੇਰੇ ਤੋਂ, ਤੋੜ ਤਾਂ ਤੂੰ ਵੀ ਪੱਥਰ ਰਹੀ ਹੈ, ਪਰ ਤੂੰ ਸ਼ਰਧਾ ਤੇ ਪਿਆਰ ਚ ਭਿਜਿਆ, ਤੂੰ ਇਹਦੇ ਵਿੱਚ ਰਸ ਲੈ ਰਹੀ, ਇਹਦੇ ਵਿੱਚ ਸਵਾਦ ਲੈ ਰਹੀ। ਮੈਂ ਬਹੁਤ ਬੰਦੇ ਐਸੇ ਵੇਖੇ ਨੇ, ਉਹਨਾਂ ਨੂੰ ਪਾਠ ਵੀ ਬੋਝ ਜਾਪਦਾ, ਉਹਨਾਂ ਨੂੰ ਬਾਣੀ ਤੇ ਕੀਰਤਨ ਵੀ ਬੋਝ ਜਾਪਦਾ, ਲੇਕਿਨ ਕੁਛ ਲੋਕ ਐਸੇ ਵੀ ਹੁੰਦੇ ਨੇ, ਉਹ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਕਿਰਤ ਮਿਰਤ ਵਿੱਚੋਂ ਵੀ ਰਸ ਲੈ ਜਾਂਦੇ ਨੇ, ਕਿਉਂਕਿ ਉੱਥੇ ਵੀ ਰੱਬ ਨਾਲ ਰਤੇ ਰਹਿੰਦੇ, ਉਹ ਆਪਣੇ ਕਾਰ ਵਿਹਾਰ ਚ ਲੱਗੇ ਵੀ ਸਵਾਦ ਲੈ ਜਾਂਦੇ ਨੇ। ਰਸ ਲੈਣ ਦੀ ਬਿਰਤੀ ਹੋਣੀ ਚਾਹੀਦੀ ਹੈ, ਭਗਤ ਜੀ ਨੇ ਰਸ ਲਿਆ ਤੇ ਰਸ ਲੈ

ਉਹਨਾਂ ਨੇ ਸੰਗਤ ਦੀ ਮਹਾਨਤਾ ਦਰਸਾਈ ਏ। ਉਹ ਕਹਿੰਦੇ ਨੇ ਜਿਵੇਂ ਚੰਦਨ ਆਪਣੇ ਲਾਗੇ ਦੇ ਬਿਰਛਾਂ ਨੂੰ ਵੀ ਉਦਾਂ ਦਾ ਬਣਾ ਦਿੰਦਾ, ਸੰਗਤ ਕਦੂਰਤ ਭਰੇ ਮਨ ਵਾਲਾ ਬੰਦੇ ਨੂੰ ਵੀ ਆਪਣੇ ਵਰਗਾ ਬਣਾ ਲੈਂਦੀ। ਚੰਗਾ ਬੰਦਾ ਸੰਗਤ ਵਿਚ ਆਵੇ, ਗੁਰੂ ਪਾਤਸ਼ਾਹ ਦੇ ਦਰਸ਼ਨ ਕਰੇ, ਉਹ ਤਾਂ ਚੰਗਾ ਹੀ ਹੈ। ਤਾਂ ਜੇ ਮਾੜਾ ਵੀ ਕਦੇ ਆ ਜਾਵੇ ਤੇ ਉਹ ਵੀ ਸਾਹਿਬ ਦੇ ਚਰਨ ਪਰਸੇ, ਗੁਰੂ ਕਾ ਕੀਰਤਨ ਸੁਣੇ, ਸੰਗਤ ਦੀ ਸੇਵਾ ਕਰੇ,

0: You're listening to SikhNet Radio, broadcasting live Gurbani Kirtan 24 hours a day from around the world.
1: ਅੱਜ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਨਮ ਦਿਨ ਮਨਾ ਰਹੇ ਹਾਂ। ਸੋ ਕਿੰਨੀ ਕਿਰਪਾ ਇਹ ਗੁਰਸਿੱਖਾਂ ਉੱਤੇ ਹੋਈ। ਅੱਜ ਉਸ ਪਾਸੇ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ, ਜੇ ਉਹ ਵਿਸ਼ਵਾਸ ਰੱਖਣ ਵਾਲੇ ਅੱਜ ਗੁੱਸੇ ਹੋ ਕੇ ਨਾ ਚਲੇ ਜਾਂਦੇ ਤੇ ਅੱਜ ਸੋਹਣੀਆਂ ਦਾੜਿਆਂ ਵਾਲੇ ਸਰਦਾਰ ਗੁਰਬਾਣੀ ਨਾ ਗਾਇਨ ਕਰ ਸਕਦੇ। ਪਰ ਵਾਹਿਗੁਰੂ ਨੇ ਇਹ ਦਾਤਾਂ ਬਖਸ਼ਣੀਆਂ ਸੀ, ਇਹ ਉਹਦੀ ਬਖਸ਼ਿਸ਼ ਹੈ ਜਿਸ ਦੀ ਬਖਸ਼ਿਸ਼ ਦੁਆਰਾ ਅਸੀਂ ਕੀਰਤਨਾਂ ਵਿਚ ਦੀਵਾਨਾਂ ਵਿਚ ਜਾ ਕੇ ਜੇ ਕੋਈ ਗਾਇਨ ਨਹੀਂ ਕਰ ਸਕਦਾ ਤੇ ਸੁਣਦਾ ਤੇ ਹੈ ਨਾ, ਕਾਵ ਤੇ ਸੁਣਦੇ ਵੀ ਉਤਰੇ ਸਿੰਘ ਦੇ ਸਵਾਸ ਕਰੇ।

ਖਿੜਿਆ ਨਹੀਂ ਰਹਿਣਾ। ਆਪ ਵੇਖਦੇ ਹੋ ਬਸੰਤ ਰਿਤੂ ਆਉਂਦੀ ਹੈ, ਫੁੱਲ ਖਿੜਦੇ ਹਨ, ਫਿਰ ਖਿਜਾਂ ਹੋ ਜਾਂਦੀ। ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਐ ਮਨੁੱਖ ਤੇਰਾ ਜੀਵਨ ਸਦਾ ਇਸੇ ਤਰ੍ਹਾਂ ਨਹੀਂ ਖਿੜਿਆ ਰਹਿਣਾ।

ਕਾਲ ਬੁਢੇਪੇ ਨੂੰ ਖਾ ਜਾਂਦਾ ਹੈ। ਮਨੁੱਖ ਦਾ ਆਉਣਾ ਸਫਲ ਤਾਂ ਹੀ ਹੁੰਦਾ ਹੈ ਜੇ ਆਪਣਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰੇ, ਉਹਦੇ ਨਿਰਮਲ ਭਾਉ ਵਿੱਚ ਰਵੇ, ਉਹਦੇ ਹੁਕਮ ਵਿੱਚ ਚੱਲੇ। ਹਜ਼ੂਰ ਕਹਿੰਦੇ ਨੇ ਤੇਰਾ ਆਉਣਾ ਸਫਲ ਹੋ ਜਾਵੇਗਾ। ਜੇ ਤੂੰ ਸੰਸਾਰ ਵਿੱਚ ਆ ਕੇ ਕੇਵਲ ਧਨ ਦੌਲਤ ਹੀ ਕਮਾ ਲਈ, ਮਹਿਲ ਮਾੜੀਆਂ ਦਾ ਅੰਤ ਨਹੀਂ ਰਿਹਾ, ਤੇਰਾ ਪਰਿਵਾਰ ਬਹੁਤ ਵੱਧ ਗਿਆ। ਹਜ਼ੂਰ ਕਹਿੰਦੇ ਨੇ ਜੋ ਕੁਝ ਤੂੰ ਕਰਨਾ ਸੀ ਉਹ ਕੁਝ ਅਜੇ ਤੱਕ ਕੀਤਾ ਨਹੀਂ, ਕਿਆ ਥੋੜੜੀ ਬਾਤ ਗੁਮਾਨ, ਜੈਸੇ ਰਹਿਣ ਪਰੋਹਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾ ਗ੍ਰਸਤ ਸਿਓ, ਇਹ ਸਭ ਫੁੱਲਾਂ ਕੀ ਬਾਗਾਤ, ਇਹ ਫੁੱਲਾਂ ਦੀ ਬਾਗੀਚੀ ਹੈ ਸੰਸਾਰ, ਇਹ ਸਦਾ ਨਹੀਂ ਖਿੜੇ ਰਹਿਣੇ ਭਾਈ, ਇਹ ਸਦਾ ਨਹੀਂ ਖਿੜੇ ਰਹਿਣੇ, ਇਹ ਡਿੱਗ ਪੈਣੇ ਹਨ, ਕਿਉਂਕਿ ਨਿਰੰਕਾਰ ਦੀ ਮਰਿਆਦਾ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਸੰਸਾਰ ਤੇ ਆਇਆ ਪਹਿਲਾਂ ਮਰਨਾ ਲਿਖਾ ਕੇ ਆਇਆ ਕਿ ਕਦੋਂ ਮਰਨਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੁਲਾ, ਜਿਤਨੇ ਤੱਕ ਤੇਰੇ ਤੇ ਜੋਬਨ ਹੈ, ਬਲ ਹੈ ਤੇਰੇ ਸਰੀਰ ਵਿੱਚ, ਸੇਵਾ ਸਿਮਰਨ ਪਰਉਪਕਾਰ ਕਰਕੇ ਕੁਝ ਨਾਮ ਦੀਆਂ ਘੜੀਆਂ ਪੱਲੇ ਬੰਨ ਲੈ। ਬਚਪਨ ਖੇਡਾਂ ਵਿੱਚ ਬੀਤ ਗਿਆ, ਜਵਾਨੀ ਘਰ ਦੇ ਸਮਾਨ ਇਕੱਠੇ ਕਰਨ ਵਿੱਚ ਬੀਤ ਗਈ, ਤੇ ਬੁਢੇਪਾ, ਬੁਢੇਪੇ ਵਿੱਚ ਕਿਆ ਤੈਨੂੰ ਚੇਤੇ ਆਵੇਗਾ, ਬੁਢੇਪੇ ਵਿੱਚ ਵੀ ਉਹੀ ਕੁਝ ਯਾਦ ਰਹਿ

ਸਭਨਾ ਸਹੁਰੇ ਵੰਜਣ ਸਾਰਿਆਂ ਨੇ ਜਾਣਿਆ ਉਸ ਨਿਰੰਕਾਰ ਦੇ ਦਰ ਮੌਤ ਨੇ ਵਿਆਹ ਕੇ ਲੈ ਜਾਣਾ ਸਾਰਿਆਂ ਨੂੰ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ ਹਜੂਰ ਦਾ ਬਚਨ ਹੈ ਕਿ ਜਿੰਦ ਵਹੁਟੀ ਹੈ ਜੀ।

ਹੀਰੇ ਲਾਲਾਂ ਤੋਂ ਮਹਿੰਗੇ ਸਵਾਸ ਤੂੰ ਮਿੱਟੀ ਵਿੱਚ ਰੋਲ ਕੇ ਚਲਾ ਜਾਵੇਂ। ਜੀਵਨ ਦੀ ਬਾਜੀ ਹਾਰ ਕੇ ਜਿਹੜੇ ਜਾਂਦੇ ਹਨ ਉਹਨਾਂ ਨੂੰ ਫਿਰ ਕਦੇ ਅਵਸਰ ਮਿਲਿਆ ਨਹੀਂ। ਹਜ਼ੂਰ ਦਾ ਬਚਨ ਹੈ ਕਿ ਜੀਵਨ ਦੇ ਨੌ ਹਿੱਸੇ ਤੇਰੇ ਲਈ ਹਨ ਭਾਈ, ਹੱਸ ਖੇਡ ਆਪਣੇ ਬੱਚਿਆਂ ਵਿੱਚ, ਸੁਖ ਮਾਣ ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਜੀਵਨ ਦੇ ਨੌ ਹਿੱਸੇ ਤੇਰੇ ਆਪਣੇ ਹਨ, ਪਰ ਨਿਰੰਕਾਰ ਨੇ ਇੱਕ ਗੱਲ ਦਾ ਚੇਤਾ ਕਰਾਇਆ ਜੀਵ ਨੂੰ ਕਿ ਐ ਮਨੁੱਖ, ਦਸਵਾਂ ਹਿੱਸਾ ਸਵਾਸਾਂ ਦਾ ਤੂੰ ਗੁਰੂ ਦੇ ਲੇਖੇ ਲਾਵੀਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਲੇਖੇ ਲਾਵੀਂ, ਕਿਉਂਕਿ ਅਸੀਂ ਆਪਣੀ ਕਿਰਤ ਕਮਾਈ ਦਾ ਦਸਵੰਧ ਵੀ ਗੁਰੂ ਦੇ ਲੇਖੇ ਲਾਉਣਾ, ਆਪਣੇ ਸਵਾਸਾਂ ਦਾ ਦਸਵੰਧ ਵੀ ਗੁਰੂ ਦੇ ਲੇਖੇ ਲਾਉਣਾ। ਆਪਣੀ ਕਮਾਈ ਵਿੱਚੋਂ ਦਸਵੰਧ ਭਲੇ ਪਾਸੇ ਲਾਵਾਂਗੇ, ਇਹ ਸਾਡਾ ਲੋਕ ਸਵਾਰੇਗਾ। ਆਪਣੇ ਸਵਾਸਾਂ ਦਾ ਦਸਵੰਧ ਗੁਰੂ ਦੇ ਲੇਖੇ ਲਾਵਾਂਗੇ, ਇਹ ਸਾਡਾ ਪਰਲੋਕ ਸਵਾਰ ਦੇਵੇਗਾ। ਇਸੇ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਐ ਮਨੁੱਖ ਰੰਗ ਮਾਣ ਲੈ, ਉਹ ਰੱਬ ਦੇ ਰੰਗ ਮਾਣ ਲੈ, ਇਹ ਜੀਵਨ ਤੇਰਾ ਪਲ ਪਲ ਕਰਕੇ, ਛਿਨ ਛਿਨ ਕਰਕੇ ਘਟਦਾ ਜਾ ਰਿਹਾ। 24,000

ਉਹ ਕਿਵੇਂ ਭਾਈ ਉਹ ਕਿਵੇਂ ਕਾਮਯਾਬ ਹੋਵੇਗਾ? 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ 100 ਬੰਦਾ ਕਿਵੇਂ ਜੀਵੇ? 24,000 ਸਾਡੇ ਸਵਾਸ ਰੋਜ ਦੇ ਬਿਨਾ ਜਪਣ ਦੇ ਵਿਅਰਥ ਜਾ ਰਹੇ ਹਨ। ਕਦੇ ਸੋਚਦੇ ਹਾਂ, ਇੱਕ ਮਾਮੂਲੀ ਦੁਕਾਨਦਾਰ ਸੋਚ ਲੈਂਦਾ ਅੱਜ ਕੀ ਖੱਟਿਆ ਕੀ ਕਮਾਇਆ, ਸ਼ਾਮ ਨੂੰ ਹਿਸਾਬ ਕਰਕੇ ਘਰ ਨੂੰ ਜਾਂਦਾ। ਪਰ ਤੈਨੂੰ 24,000 ਸਵਾਸ ਰੋਜ ਦੇ ਜੋ ਖਰਚ ਹੋ ਰਹੇ ਹਨ, ਤੈਨੂੰ ਕੋਈ ਚਿੰਤਾ ਹੀ ਨਹੀਂ। ਕਿਤਨੇ ਕੁ ਸਵਾਸ ਭਾਈ ਈਸ਼ਵਰ ਦੀ ਭਗਤੀ ਵਿੱਚ ਲਾਉਣਾ, ਕਿਤਨਾ ਕੁ ਸਮਾਂ ਪਰਉਪਕਾਰ ਤੇ ਤੂੰ ਖਰਚ ਕੀਤਾ। ਅਕਾਲ ਪੁਰਖ ਨੇ ਤੈਨੂੰ ਇੱਥੇ ਸੇਵਾ ਔਰ ਸਿਮਰਨ ਲਈ ਭੇਜਿਆ ਸੀ ਤੇ ਤੂੰ ਕੇਵਲ ਆਪਣੇ ਪੇਟ ਦਾ ਹੀ ਮਜ਼ਦੂਰ ਬਣ ਕੇ ਰਹਿ ਗਿਆ, ਆਪਣੇ ਪਰਿਵਾਰ ਦਾ ਹੀ ਮਜ਼ਦੂਰ ਬਣ

ਜ਼ਿੰਦਗੀ ਵਿੱਚ ਕਿਤਨੇ ਕਾਰਜ ਸਵਾਰਦੇ ਹੈ, ਕਿਤਨੇ ਕੰਮ ਕਰਨਾ ਹੈ। ਇਹ ਮਨੁੱਖ ਤੂੰ ਆਪਣੇ ਜੀ ਲਈ ਕੀ ਕਰ ਰਿਹਾ, ਜਿਹਦੇ ਆਸਰੇ ਤੇ ਇਹ ਸਰੀਰ ਚੱਲ ਰਿਹਾ। ਤੂੰ ਵੇਖ ਸਕਦਾ, ਬੋਲ ਸਕਦਾ, ਸੁਣ

ਜੇ ਤੂੰ ਸੇਵਾ ਸਿਮਰਨ ਨਹੀਂ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਨਾਲੋਂ ਪਸ਼ੂ ਲੱਖ ਗੁਣਾ ਚੰਗਾ ਹੈ। ਪਸ਼ੂ ਮਰੇ ਦਸ ਕਾਜ ਸਵਾਰੇ, ਪਸ਼ੂ ਜਿਉਂਦਿਆਂ ਵੀ ਘਾਹ ਖਾ ਕੇ ਦੁੱਧ ਦਿੰਦਾ ਰਿਹਾ, ਮਰ ਗਿਆ ਉਸਦਾ ਚਮੜਾ ਕੰਮ ਆਇਆ, ਉਸਦਾ ਮਾਸ ਕਈ ਜੀਵਾਂ ਦੀ ਖੁਰਾਕ ਬਣਿਆ, ਉਹਦੀਆਂ ਹੱਡੀਆਂ ਕੰਮ ਆਈਆਂ। ਇਹ ਮਨੁੱਖ ਜੇ ਤੂੰ ਮਨੁੱਛਾ ਜਨਮ ਪਾ ਕੇ ਸਿਮਰਨ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਤਾਂ ਦੱਸ ਫਿਰ ਤੇਰੇ ਸਰੀਰ ਦਾ ਕੀ ਬਣੇਗਾ? ਅਗਨ ਬੇਟੀ ਕਰ ਦੇਣਗੇ ਨਾ। ਤੂੰ ਤਾਂ ਮੋਇਆ ਵੀ ਤੇ ਜਿਉਂਦਿਆਂ ਵੀ ਕੰਮ ਨਾ ਆਇਓ ਤਾਂ ਤੇਰਾ ਸੰਸਾਰ ਤੇ ਆਇਆ ਕਿਵੇਂ ਸਫਲ ਹੋਵੇਗਾ? ਇਸ ਲਈ ਹਜ਼ੂਰ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੋਲਾ, ਦਿਨ ਥੋੜੇ ਥੱਕੇ।

ਜਿਵੇਂ ਹਜ਼ੂਰ ਕਹਿੰਦੇ ਨੇ ਪੇਹੀੜੇ ਸੋ ਸੇਵ ਤੂੰ ਸੋ ਰੜੇ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਚੱਜ ਅਚਾਰ ਚੰਗੇ ਕਰਮ ਕਰ ਤਾਂ ਕਿ ਤੈਨੂੰ ਜਮਾਂ ਦੇ ਰਸਤੇ ਤੇ ਦੁੱਖਾਂ ਦੇ ਰਸਤੇ ਤੇ ਨਾ ਤੁਰਨਾ ਪਵੇ। ਪਤਾ ਹੀ ਕਿਤਨਾ ਕਠਿਨ ਰਸਤਾ ਹੈ ਜਿੱਥੋਂ ਜਾਣਾ, ਕਿੱਡੀ ਭੀੜੀ ਗਲੀ ਹੈ ਤੈਨੂੰ ਪਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਤੇ ਜੇ ਨਹੀਂ ਉਚਰੇਗਾ ਤਾਂ ਆਗੇ ਜਮ ਦਲ ਬਿਖਮ ਘਣਾ। ਬੜਾ ਔਖਾ ਰਸਤਾ, ਇਸ ਲਈ ਸਿਮਰਨ ਹੀ ਤੈਨੂੰ ਬਚਾ ਸਕੇਗਾ, ਸਿਮਰਨ ਹੀ ਤੇਰਾ ਬੇੜਾ ਪਾਰ ਕਰ ਸਕੇਗਾ। ਤੇਰੇ ਕੋਲ ਸਿਮਰਨ ਹੋਵੇਗਾ, ਇਸ ਸੰਸਾਰ ਵਿੱਚ ਵੀ ਆਦਰ ਪਾਵੇਗਾ, ਦਰਗਾਹ ਵਿੱਚ ਵੀ ਆਦਰ ਪਾਵੇਗਾ, ਫਿਰ ਰੇ ਰੇ ਦਰਗਾਹ

ਦੀ ਗੰਠੜੀ ਸਿਰ ਤੇ ਰੱਖ ਲਈ ਹੈ ਤੇ ਜਿਹੜੇ ਔਗਣਾਂ ਦੀ ਗੰਠੜੀ ਰੱਖ ਕੇ ਜਾਂਦੇ ਹਨ ਉਹਨਾਂ ਲਈ 84 ਦਾ ਗੇੜ ਤਿਆਰ ਹੁੰਦਾ ਉਹ 84 ਦੇ ਗੇੜਿਆਂ

ਹਾੜ ਦੀ ਉਮਰ ਸੰਪੂਰਨ ਹੁੰਦੀ ਹੈ ਇੱਕ ਜੂਨੀ ਹੈ ਤੇ 84 ਲੱਖ ਦੇ ਬਾਅਦ ਜਿਹਦੀ ਵਾਰੀ ਆਈ ਹੋਵੇ ਕਿਤਨਾ ਅਮੋਲਕ ਹੋਵੇਗਾ ਕਿਤਨਾ ਅਮੋਲਕ ਹੈ ਸਾਡਾ ਜੀਵਨ ਹਜ਼ੂਰ ਕਹਿੰਦੇ ਹਨ ਭਾਈ ਜਪ ਜਪ ਕੇ ਇਸ ਨੂੰ ਸਫਲ ਕਰ ਲੈ ਐਸਾ ਨਾ ਹੋਵੇ ਤੂੰ ਗੁਣਾ ਦਾ ਵਿਹਾਜਨ ਆਇਆ ਨਾਮ ਦਾ ਵਿਹਾਜਨ ਆਇਆ ਨਾਮ ਵਿਹਾਜਨ ਲਈ ਤੂੰ ਸੰਸਾਰ ਤੇ ਆਇਆ ਤੇ ਔਗਣਾ ਦੀ ਪੰਡ ਬਣ ਕੇ ਜਾਵੇ ਇਥੋਂ ਤੇ ਫਿਰ ਭਾਈ

ਚਾਰੇ ਹੋਇਆ ਇਸ ਸ਼ਬਦ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਵਡਿਆਈ ਅਤੇ ਭਗਤਾਂ ਦੇ ਨਾਲ ਉਸ ਪਰਮੇਸ਼ਰ ਦਾ ਪਿਆਰ ਇਸ ਸ਼ਬਦ ਤੋਂ ਭਗਤ ਨਾਮਦੇਵ ਜੀ ਸਾਨੂੰ ਇਹ ਉਪਦੇਸ਼ ਦਿੰਦੇ ਨੇ ਹੈ ਇਨਸਾਨ ਅਗਰ ਤੂੰ ਪਰਮੇਸ਼ਰ ਦਾ ਨਾਮ ਜਪੇਗਾ ਉਹਦੀ ਓਟ ਉਹਦਾ ਆਸਰਾ ਲਵੇਂਗਾ ਇਹਨਾਂ ਭਗਤਾਂ ਦੀ ਤਰ੍ਹਾਂ ਉਹ ਪਰਮੇਸ਼ਰ ਤੇਰੀ ਵੀ ਰੱਖਿਆ ਕਰੇਗਾ ਤੈਨੂੰ ਉਹ ਪਰਮੇਸ਼ਰ ਹਰ ਸੁੱਖ ਹਰ ਵਡਿਆਈ ਅਤੇ ਆਪਣੇ ਨਾਮ ਦੇ ਨਾਲ ਵੀ ਜੋੜੇਗਾ ਔਰ ਆਪਣੇ ਵਰਗਾ ਬਣਾ ਲਵੇਗਾ ਇਸ ਸ਼ਬਦ ਦੇ ਵਿੱਚ ਅਨੇਕਾਂ ਮਹਾਂਪੁਰਸ਼ਾਂ ਦਾ ਜ਼ਿਕਰ ਨਾਮਦੇਵ ਜੀ ਨੇ ਕੀਤਾ ਪਰ ਆਪਾਂ ਭਗਤ ਅਮਰੀਕ ਦੇ ਜੀਵਨ ਬਾਰੇ ਵਿਚਾਰ ਕਰਾਂਗੇ ਭਗਤ ਅਮਰੀਕ ਇੱਕ ਬੜੇ ਹੀ ਚੱਕਰਵਰਤੀ ਔਰ ਪ੍ਰਤਾਪੀ ਰਾਜੇ ਹੋਏ ਨੇ ਰਾਜੇ ਵੀ ਸਨ ਪਰ ਰਾਜ ਕਮਾਉਣ ਦੇ ਨਾਲ ਭਗਤੀ ਵੀ ਕਮਾਈ ਜਿਹਦੇ ਸਦਕਾ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰ ਰਹੇ ਹਾਂ ਨਾਮਦੇਵ ਜੀ ਬਿਆਨ ਕਰਦੇ ਨੇ ਅਮਰੀਕ ਕੋ ਦਿਓ ਅਭੈ ਪਦ ਭਗਤ ਅਮਰੀਕ ਨੂੰ ਅਭੈ ਪਦ ਦੀ ਪ੍ਰਾਪਤੀ ਹੋਈ ਜਨਮ ਮਰਨ ਦੇ ਚੱਕਰ ਤੋਂ ਉਹ ਰਹਿਤ ਹੋ ਗਏ ਰਾਜ ਭਵੀਖਣ ਅਧਿਕ ਕਰਿਓ ਜਿਸ ਤਰ੍ਹਾਂ ਭਵੀਖਣ ਨੂੰ ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਮਾਰ ਕੇ ਲੰਕਾ ਦਾ ਰਾਜ ਦਿੱਤਾ ਕਿਉਂਕਿ ਜਿਹੜਾ ਵੀ ਭਗਤ ਹੁੰਦਾ ਹੈ ਉਹਨੂੰ ਸੁੱਖ ਪਰਮੇਸ਼ਰ ਦਿੰਦਾ ਹੈ ਇਸੇ ਤਰ੍ਹਾਂ ਜਿਹੜਾ ਅਮਰੀਕ ਭਗਤ ਹੈ ਇਹਨੂੰ ਵੀ ਪਰਮੇਸ਼ਰ ਨੇ ਬੜੀ ਉੱਚੀ ਪਦਵੀ ਦਿੱਤੀ ਭਗਤਾਂ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਵਈਏ ਮਹੱਲੇ ਤੀਜੇ ਕੇ ਜਿਹਦੇ ਵਿੱਚ ਅਮਰੀਕ ਭਗਤ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ

ਇਹ ਰਾਜਾ ਅਮਰੀਕ ਜਿਨ੍ਹਾਂ ਦੇ ਪਿਤਾ ਦਾ ਨਾਮ ਭਾਗ ਸੀ। ਰਾਜਾ ਅਮਰੀਕ ਦਾ ਰਾਜ ਮੱਧ ਭਾਰਤ ਉੜੀਸਾ ਵੱਲ ਸੀ। ਇਹ ਰਾਜਾ ਅਮਰੀਕ ਰਾਜ ਤਾਂ ਕਰਦਾ ਹੈ ਪਰ ਰਾਜ ਭਾਗ ਦੇ ਸੁੱਖ ਆਪਣੇ ਵਾਸਤੇ ਨਹੀਂ ਸਮਝਦਾ। ਰਾਜ ਵੀ ਕਰ ਰਿਹਾ ਪਰ ਨਾਲ ਭਗਤੀ ਵੀ। ਇਹਦੀ ਭਗਤੀ ਤੋਂ ਦਿਆਲ ਹੋ ਕੇ ਵਿਸ਼ਨੂੰ ਭਗਵਾਨ ਜੀ ਨੇ ਆਪਣਾ ਸੁਦਰਸ਼ਨ ਚੱਕਰ ਰਾਜਾ ਅਮਰੀਕ ਦੀ ਰੱਖਿਆ ਵਾਸਤੇ ਹਰ ਵਕਤ ਇਹਨਾਂ ਦੇ ਕੋਲ ਰੱਖਿਆ ਹੋਇਆ ਸੀ ਕਿ ਜਦੋਂ ਵੀ ਭਗਤ ਤੇ ਕੋਈ ਭੀੜ ਪਵੇ ਤਾਂ ਸੁਦਰਸ਼ਨ ਚੱਕਰ ਨੂੰ ਇਹ ਹੁਕਮ ਸੀ ਤੂੰ ਅਮਰੀਕ ਦੀ ਰੱਖਿਆ ਕਰਨੀ। ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਵੀ ਭਰਦੇ। ਰਾਜੇ ਅਮਰੀਕ ਨੇ ਵਰਤ ਰੱਖੇ, ਪੂਜਾ ਪਾਠ ਕਰਾਇਆ, ਯੱਗ ਕਰਾਇਆ ਔਰ ਦਾਨ ਪੁੰਨ ਕਰਨ ਵਾਸਤੇ ਬਿੰਦਰਾਬਨ ਪਹੁੰਚਿਆ। ਬਿੰਦਰਾਬਨ ਜਿੱਥੇ ਕ੍ਰਿਸ਼ਨ ਭਗਵਾਨ ਜੀ ਰਿਹਾ ਕਰਦੇ ਸਨ, ਇਸ ਜਗ੍ਹਾ ਆ ਕੇ 6 ਕਰੋੜ ਗਊਆਂ ਰਾਜੇ ਅਮਰੀਕ ਨੇ ਦਾਨ ਕੀਤੀਆਂ। 6 ਕਰੋੜ ਗਊਆਂ ਦੇ ਨਾਲ ਸੋਨਾ ਚਾਂਦੀ ਅਨੇਕਾਂ ਵਸਤੂਆਂ ਹੋਰ ਵੀ ਦਾਨ ਕੀਤੀਆਂ। ਧਰਮੀ ਬੜਾ ਸੀ, ਨੇਕ ਬੜਾ ਸੀ, ਦਾਨ ਪੁੰਨ ਕਰਕੇ ਇਹ ਰਾਜਾ ਅਮਰੀਕ ਵਾਪਸ ਆਪਣੇ ਮਹਿਲਾਂ ਨੂੰ ਤੁਰਿਆ। ਮਹਿਲਾਂ ਵਿੱਚ ਆ ਕੇ ਵਰਤ ਤੋੜਨਾ ਸੀ। ਵਾਪਸ ਆਉਂਦੇ ਆ ਰਸਤੇ ਦੇ ਵਿੱਚ ਦੁਰਬਾਦਸ਼ਾਹ ਰਿੱਖੀ ਦਾ ਮੇਲ ਹੋਇਆ। ਰਾਜੇ ਨੇ ਦੁਰਬਾਦਸ਼ਾਹ ਰਿੱਖੀ ਨੂੰ ਨਮਸਕਾਰ ਕੀਤੀ ਪਰ ਦੁਰਬਾਦਸ਼ਾਹ ਰਿੱਖੀ ਵਿਰੋਧੀ ਬੜੇ ਸਨ। ਕਹਿਣ ਲੱਗੇ, ਰਾਜਨ ਤੂੰ ਇਸ ਵੇਲੇ ਕਿੱਥੋਂ ਆ ਰਹੇ? ਰਾਜਾ ਅਮਰੀਕ ਕਹਿਣ ਲੱਗੇ, ਮੈਂ ਬਿੰਦਰਾਬਨ ਤੋਂ ਆ ਰਿਹਾ ਔਰ ਮਹਿਲਾਂ ਵਿੱਚ ਜਾ ਕੇ ਵਰਤ ਤੋੜਨਾ। ਮੇਰੀ ਇੱਛਾ ਆਪ ਜੀ ਮਹਿਲਾਂ ਵਿੱਚ ਆ ਕੇ ਚਰਨ ਪਾਓ, ਭੋਜਨ ਛਕੋ ਤਾਂ ਮੈਂ ਵਰਤ ਤੋੜਾਂ। ਦੁਰਬਾਦਸ਼ਾਹ ਰਿੱਖੀ ਕਹਿਣ ਲੱਗੇ, ਠੀਕ ਹੈ ਰਾਜਨ, ਜਦੋਂ ਤੱਕ ਮੈਂ ਭੋਜਨ ਨਾ ਛਕਾਂ ਤੂੰ ਵਰਤ ਨਹੀਂ ਤੋੜਨਾ, ਮੈਂ ਆਵਾਂਗਾ ਜ਼ਰੂਰ। ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ।

ਦਰਬਾਸ਼ਾ ਰਿਖੀ ਨੇ ਹੁਕਮ ਕੀਤਾ ਉਹ ਚੁੜੇਲ ਜਿਹਦੇ ਹੱਥ ਵਿੱਚ ਕਿਰਪਾਨ ਹੈ ਭਗਤ ਅਮਰੀਕ ਨੂੰ ਮਾਰਨ ਵਾਸਤੇ ਵਧੀ ਸਾਰੇ ਦਰਬਾਰੀ ਮਹਾਂਪੁਰਸ਼ ਹੈਰਾਨ ਹੋ ਗਏ ਕਿ ਦੁਰਬਾਸ਼ਾ ਰਿਖੀ ਇੱਕ ਮਹਾਂਪੁਰਸ਼ ਹੋ ਕੇ ਇਹ ਕਿਹੜਾ ਅਧਰਮ ਦਾ ਕੰਮ ਕਰਨ ਲੱਗੇ ਪਰ ਉਹ ਪਰਮੇਸ਼ਰ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਇਹ ਚੁੜੇਲ ਮਾਰਨ ਵਾਸਤੇ ਅੱਗੇ ਵਧੀ ਤਾਂ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ ਜਿਹੜਾ ਸੁਦਰਸ਼ਨ ਚੱਕਰ ਸੀ ਉਹ ਕਾਲ ਰੂਪ ਹੋ ਕੇ ਮੌਤ ਦਾ ਰੂਪ ਹੋ ਕੇ ਦੁਰਬਾਸ਼ਾ ਰਿਖੀ ਦੇ ਕੋਲ ਆ ਗਿਆ ਸੁਦਰਸ਼ਨ ਚੱਕਰ ਨੇ ਸਾਰਿਆਂ ਤੋਂ ਪਹਿਲਾਂ ਉਸ ਚੁੜੇਲ ਦੀ ਉਹ ਬਾਂਹ ਵੱਢੀ ਜਿਹਦੇ ਵਿੱਚ ਉਹਨੇ ਕਿਰਪਾਨ ਫੜੀ ਸੀ ਫਿਰ ਦੂਸਰੀ ਬਾਂਹ ਵੱਢੀ ਫਿਰ ਸੁਦਰਸ਼ਨ ਚੱਕਰ ਨੇ ਉਸ ਚੁੜੇਲ ਦਾ ਗਲਾ ਵੱਢ ਕੇ ਉਸ ਦਾ ਅੰਤ ਕਰ ਦਿੱਤਾ ਚੁੜੇਲ ਮਰ ਗਏ ਤੇ ਹੁਣ ਸੁਦਰਸ਼ਨ ਚੱਕਰ ਦੁਰਬਾਸ਼ਾ ਰਿਖੀ ਦੇ ਦੁਆਲੇ ਹੋ ਗਿਆ ਤੇ ਦੁਰਬਾਸ਼ਾ ਰਿਖੀ ਜਿਹੜਾ ਬੜੇ ਹੰਕਾਰ ਵਿੱਚ ਗੁੱਸੇ ਨਾਲ ਅੱਖਾਂ ਲਾਲ ਕਰਕੇ ਕੋਲ ਖਲੋਤਾ ਸੀ ਉਹ ਹੁਣ ਇੰਨਾ ਡਰ ਗਿਆ ਇਹ ਵੀ ਭੁੱਲ ਗਿਆ ਕਿ ਮੈਂ ਇੱਕ ਰਿਸ਼ੀ ਹਾਂ ਜੇ ਭੱਜਾਂਗਾ ਤੇ ਲੋਕ ਕੀ ਕਹਿਣਗੇ ਪਰ ਜਾਨ ਸਭ ਨੂੰ ਪਿਆਰੀ ਹੈ ਤਾਂ ਕੀ ਹੋਇਆ ਬਾਹਮਣ ਭੰਨਾ ਜੀਓ ਲੈ ਕਿ ਉਹ ਬਾਹਮਣ ਦੁਰਬਾਸ਼ਾ ਰਿਖੀ ਹੁਣ ਭੱਜ ਪਿਆ ਕਿ ਕਿਸੇ ਤਰ੍ਹਾਂ ਆਪਣੀ ਜਾਨ ਬਚਾਵਾਂ ਬਾਹਮਣ ਭੰਨਾ ਜੀਓ ਲੈ ਰੱਖਿਆ ਨਾ ਹੰਗਣ ਦੇਵ ਸੁਭਾਇਆ ਹੁਣ ਕੋਈ ਵੀ ਦੇਵੀ ਦੇਵਤਾ ਇਹਦੀ ਰੱਖਿਆ ਕਰਨ ਨੂੰ ਤਿਆਰ ਨਹੀਂ ਕਿਉਂਕਿ ਜਿਹਨੂੰ ਭਗਵਾਨ ਮਾਰੇ ਉਹਨੂੰ ਫਿਰ ਕੌਣ ਬਚਾਵੇ ਇਹ ਦੁਰਬਾਸ਼ਾ ਰਿਖੀ ਅਮਰੀਕ ਦੀ ਸਭਾ ਵਿੱਚ ਭੱਜਿਆ ਇੰਦਰ ਲੋਕ ਚਲਾ ਗਿਆ ਕਹਿਣ ਲੱਗਾ ਇੰਦਰ ਦੇਵਤੇ ਨੂੰ ਮੇਰੀ ਜਾਨ ਬਚਾ ਪਰ ਇੰਦਰ ਕਹਿਣ ਲੱਗਾ ਇਹ ਮੇਰੇ ਵੱਸ ਦੀ ਗੱਲ ਨਹੀਂ ਤਾਂ ਦੁਰਬਾਸ਼ਾ ਰਿਖੀ ਸ਼ਿਵ ਲੋਕ ਨੂੰ ਚੱਲ ਪਿਆ ਸ਼ਿਵਜੀ ਭਗਵਾਨ ਕਹਿਣ ਲੱਗੇ ਹੁਣ ਮੇਰੇ ਵੀ ਵੱਸ ਦੀ ਗੱਲ ਨਹੀਂ ਦੁਰਬਾਸ਼ਾ ਰਿਖੀ ਹੁਣ ਬ੍ਰਹਮ ਲੋਕ ਨੂੰ ਗਿਆ ਤਾਂ ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਬਚਾਉਣਾ ਹੁਣ ਮੇਰੇ ਵੱਸ ਦੀ ਵੀ ਗੱਲ ਨਹੀਂ ਤਾਂ ਫਿਰ ਦੁਰਬਾਸ਼ਾ ਰਿਖੀ ਬੈਕੁੰਠ ਨੂੰ ਚਲਾ ਗਿਆ ਵਿਸ਼ਨੂੰ ਭਗਵਾਨ ਦੇ ਕੋਲ ਤਾਂ ਵਿਸ਼ਨੂੰ ਭਗਵਾਨ ਕਹਿਣ ਲੱਗੇ ਕਿ ਮੈਂ ਵੀ ਤੈਨੂੰ ਨਹੀਂ ਬਚਾ ਸਕਦਾ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ ਸਾਰਿਓ ਪਾਸਿਓ ਇਸ ਨੂੰ ਆਸਰਾ ਜਦੋਂ ਨਾ ਮਿਲਿਆ ਦੁਖੀ ਹੋ ਗਿਆ ਦੁਰਬਾਸ਼ਾ ਰਿਖੀ ਕਿ ਸੁਦਰਸ਼ਨ ਚੱਕਰ ਮੇਰਾ ਪਿੱਛਾ ਨਹੀਂ ਛੱਡਦਾ ਤਾਂ ਉਸ ਵਕਤ ਦੇਵਤਿਆਂ ਭਗਵਾਨ ਸਨ ਸਿੱਖ ਦੇ ਸਭਨਾ ਸਮਝਾਇਆ ਦੇਵਤਿਆਂ ਨੇ ਅਤੇ ਭਗਵਾਨ ਵਿਸ਼ਨੂੰ ਨੇ ਸਾਰਿਆਂ ਨੇ ਸਿੱਖ ਦੇ ਇਹ ਸਿੱਖਿਆ ਦਿੱਤੀ ਸਭਨਾ ਸਮਝਾਇਆ ਸਾਰਿਆਂ ਨੇ ਸਮਝਾਇਆ ਹੈ ਕਿ ਦੁਰਬਾਸ਼ਾ ਤੂੰ ਭਗਤ ਨੂੰ ਬੁਰਾ ਕਿਹਾ ਤੂੰ ਭਗਤ ਨੂੰ ਦੁੱਖ ਦੇਣਾ ਚਾਹਿਆ ਇਸ ਕਰਕੇ ਅਗਰ ਉਹ ਭਗਤ ਚਾਹੇਗਾ ਤਾਂ ਹੀ ਤੂੰ ਬਚ ਸਕੇਗਾ ਨਹੀਂ ਤਾਂ ਤੇਰਾ ਬਚਣਾ ਬੜਾ ਔਖਾ ਹੈ।

ਇਹ ਦਰਬਾਰ ਸ਼ਾਇਰੀ ਕੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ, ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਸ਼ਾ ਰਿੱਖੀ ਹੁਣ ਰਿੱਖੀ ਹੋਣ ਦਾ ਮਾਣ ਘੱਟ ਗਿਆ। ਦੁਰਬਾਸ਼ਾ ਰਿੱਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ ਇਸ ਮਾਤ ਲੋਕ ਵਿੱਚ ਇਸ ਧਰਤੀ ਤੇ ਦੁਰਬਾਸ਼ਾ ਰਿੱਖੀ ਰਾਜਾ ਅਮਰੀਕ ਦੇ ਰਾਜਮਹਿਲਾਂ ਵਿੱਚ ਆਇਆ। ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਸ਼ਾ ਰਿੱਖੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ, ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਂ ਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ। ਉਹਦੇ ਮਨ ਵਿੱਚ ਮਾਣ ਨਹੀਂ, ਉਹਨਾਂ ਫਿਰ ਵੀ ਹੱਥ ਜੋੜੇ ਨੇ। ਕਹਿਣ ਲੱਗੇ ਦੁਰਬਾਸ਼ਾ ਰਿੱਖੀ ਨੂੰ, ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਏ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਸ਼ਾ ਰਿੱਖੀ ਉੱਠ ਕੇ ਖੜੇ ਹੋਏ ਨੇ ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ ਸਰਨਾਗਤੀ, ਮਾਟੀ ਦਾ ਅਮਰੀਕ ਛੁਡਾਇਆ, ਭਗਤ ਵਛਲ ਜੈ ਬਿਰਦ ਸਦਾਇਆ। ਜਦੋਂ ਇਹ ਦੁਰਬਾਸ਼ਾ ਰਿੱਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ, ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਸ਼ਾ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਸ਼ਾ ਰਿੱਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ ਉਹ

ਮੰਗਾ ਰਹੇ ਤੈਨੂੰ। ਤੇਰੀ ਹਸਤੀ ਜੇ ਕੋਈ ਹੈ ਜੀਵ, ਤੂੰ ਕਦੇ ਆਪਣੀ ਹਸਤੀ ਨੂੰ ਪਛਾਣਨ ਦਾ ਯਤਨ ਕਰੇ ਤੇ ਫਿਰ ਉਹਦੀ ਹਸਤੀ ਦੀ ਪਛਾਣ ਹੋ ਜਾ। ਰੋਜ਼ ਪੜ੍ਹਦੇ ਕਰਤਾ ਪੁਰਖ ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਆਪਾਂ ਤਾਂ ਕੀਤੇ ਹੋਏ ਹਨ ਤੇ ਸਾਹਿਬ ਕਹਿੰਦੇ ਨੇ ਕਰਤੇ ਕੀ ਮਿਤ ਨਾ ਜਾਣੇ ਕੀ ਆ। ਜੋ ਸੁਭਾਵ ਹੈ ਸੋ ਵਰਤੀ ਆ, ਜੋ ਉਹਨੂੰ ਚੰਗਾ ਲੱਗਦਾ ਸੋ ਵਰਤਣਾ ਹੈ। ਕੀਤੇ ਹੋਏ ਦੀ ਕੀ ਹਸਤੀ ਹੈ ਕਿ ਕਰਤੇ ਦੇ ਕੰਮ ਵਿੱਚ, ਕਿਉਂਕਿ ਉਹ ਤਾਂ ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰ। ਆਗਿਆ ਆਵੇ ਆਗਿਆ ਜਾਏ, ਆਗੇ ਪਾਛੇ ਹੁਕਮ ਸਮਾਏ। ਉਹਦੀ ਰਜ਼ਾ ਤੋਂ ਬਾਹਰਿਆਂ ਜਾ ਕੇ ਕੀ ਮੈਂ ਵੰਗਾਰ ਪ੍ਰਵਾਨ ਕਰ ਸਕਣਾ। ਸਾਹਿਬ ਕਹਿੰਦੇ ਨੇ ਪੰਚ ਤੱਤ ਕਰ ਤੁਦ ਸਿਸ਼ਟ ਸਭ ਸਾਹਿਬ, ਪੰਜਾਂ ਤੱਤਾਂ ਦੀ ਸਾਰੀ ਰਚਨਾ ਮੇਰੇ ਮਾਲਕ ਤੂੰ ਕਰ ਦਿੱਤੀ ਹੈ। ਕਿਸੇ ਦੀ ਹਸਤੀ ਹੈ ਕੋਈ ਛੇਵਾਂ ਤੱਤ ਬਣਾ ਸਕਿਆ ਹੋਵੇ ਅੱਜ ਤੱਕ? ਗਲਤੀ ਹੈ ਮਨੁੱਖ ਦੀ ਇਸ ਸਾਰੀ ਸ੍ਰਿਸ਼ਟੀ ਵਿੱਚ। ਕਦੇ ਖਿਆਲ ਕਰੀਏ ਨਾ, ਇਸ ਧਰਤੀ ਤੇ ਸਾਡੇ ਵਰਗੇ ਬਾਕੀ ਜੀਵਾਂ ਦੀ ਗੱਲ ਛੱਡੀਏ, ਬਾਕੀ 84 ਲੱਖ ਜੀਵਾਂ ਦੀ ਗੱਲ ਛੱਡਦੇ, ਸਾਡੇ ਵਰਗੇ 4 ਅਰਬ ਬੰਦੇ ਜਿਉਂਦੇ ਵਸਦੇ ਨੇ ਇਸ ਵੇਲੇ, ਵੱਧ ਵੀ ਜਾਣਗੇ ਘੱਟ ਵੀ ਰਹੇ ਨੇ। ਇਸ 4 ਅਰਬ ਬੰਦੇ ਦੀ ਬੋਝ ਵਾਲੀ ਇਹ ਧਰਤੀ ਇੱਕ ਨਿੱਕਾ ਜਿਹਾ ਟੁਕੜਾ ਹੈ ਕਿਸੇ ਸੂਰਜ ਦਾ, ਜਿਹਦੀ ਰੋਸ਼ਨੀ ਨਾਲ ਇਹ ਤੱਤੀ ਹੈ। ਵਿਗਿਆਨਕ ਕਹਿੰਦੇ ਇਹ ਸੂਰਜ ਨਾਲੋਂ ਕਿਤੇ ਅਰਬਾਂ ਵਰੇ ਪਹਿਲਾਂ ਇਹ ਟੁੱਟ ਗਈ ਹੈ, ਠੰਡੀ ਹੁੰਦਿਆਂ ਹੁੰਦਿਆਂ ਜੀਵਨ ਦਾ ਕਾਰਨ ਬਣ ਗਈ ਹੈ। ਹਾਲਾਂਕਿ ਕਾਰਨ ਬਣਾਉਣ ਵਾਲਾ ਕੋਈ ਹੋਰ ਬੈਠਾ ਹੈ, ਕਾਰਨ ਉਹ ਬਣਾ ਰਿਹਾ, ਉਹ ਕਹਿੰਦੇ ਨੇ ਬਣ ਗਈ ਹੈ ਕਾਰਨ। ਉਸੇ ਸੂਰਜ ਦੇ ਦੁਆਲੇ ਘੁੰਮ ਰਹੀ ਤੇ ਫਿਰ ਕਹਿੰਦੇ ਨੇ, ਅੱਗੇ ਕਹਿੰਦੇ ਸਨ ਸੂਰਜ ਸਟੇਸ਼ਨਰੀ, ਸੂਰਜ ਖਲੋਤਾ ਹੈ ਧਰਤੀ ਚੱਲ ਰਹੀ। ਕਹਿੰਦੇ ਨੇ ਨਹੀਂ, ਹੁਣ ਇਹ ਸਾਰੇ ਪਰਿਵਾਰ ਨੂੰ ਲੈ ਕੇ, ਮੰਗਲ ਬੁੱਧ ਬ੍ਰਹਸਪਤ ਨੂੰ ਲੈ ਕੇ, ਇਹਨਾਂ ਸਾਰੇ ਗ੍ਰਹਿ ਨੂੰ ਲੈ ਕੇ ਸੂਰਜ ਵੀ ਚੱਲ ਰਿਹਾ, ਸੂਰਜ ਵੀ ਕਿਸੇ ਮਹਾਸੂਰਜ ਦੇ ਚੱਕਰ ਵਿੱਚ ਹੈ। 150 ਕਰੋੜ ਸੂਰਜਾਂ ਦੀ ਗਿਣਤੀ ਵੀ ਕਰ ਲਈ ਇਹਨਾਂ ਦੇ ਕੰਪਿਊਟਰਾਂ ਨੇ ਕਿ 150 ਕਰੋੜ ਸੂਰਜ ਆਕਾਸ਼ ਵਿੱਚ ਚਮਕ ਰਹੇ ਨੇ, ਜਿਨ੍ਹਾਂ ਚੋਂ ਇੱਕ ਇਹ ਸੂਰਜ ਹੈ, ਔਰ ਇਹਦੇ ਨਾਲੋਂ ਬਹੁਤ ਵੱਡੇ ਵੱਡੇ ਸੂਰਜ ਨੇ, ਬਹੁਤ ਛੋਟਾ ਸੂਰਜ ਹੈ। ਜ਼ਰਾ ਖਿਆਲ ਕਰ ਲੈਣਾ ਕਿ ਇੱਕ ਏਡੇ ਛੋਟੇ ਜਿਹੇ ਸੂਰਜ ਦੀ ਛੋਟਾ ਜਿਹਾ ਟੁਕੜਾ ਮਾਤਰ ਧਰਤੀ, ਇਸ ਧਰਤੀ ਤੇ 4 ਅਰਬ ਬੰਦੇ, ਉਹਨਾਂ ਬੰਦਿਆਂ ਚੋਂ ਇੱਕ ਮੈਂ, ਮੇਰੀ ਹਸਤੀ ਕੀ ਹੋਈ? ਕੁਝ ਵੀ ਤਾਂ ਨਾ ਹੋਇਆ। ਪਰ ਨਹੀਂ, ਹਰ ਬੰਦਾ ਇਹ ਚਾਹੁੰਦਾ ਹੈ ਮੈਂ ਕੇਂਦਰ ਹੋ ਜਾਵਾਂ, ਧਰਤੀ ਮੇਰੇ ਦੁਆਲੇ ਚੱਲੇ, ਸੂਰਜ ਮੇਰੇ ਦੁਆਲੇ ਚੱਲੇ, ਚੰਦਰਮਾ ਮੇਰੀ ਪਰਿਕਰਮਾ ਕਰੇ, ਵਾਹਿਗੁਰੂ ਜੋ ਕੁਝ ਕਰੇ ਉਹ ਮੇਰੀ ਮਰਜ਼ੀ ਮੇਰੀ ਇੱਛਾ ਮੁਸਾਬਤ ਕਰੇ। ਔਰ ਜਦੋਂ ਬੰਦਾ ਇੱਛਾ ਕਰਦਾ ਹੈ ਤਾਂ ਇੱਛਾ ਦੀ ਪੂਰਨਤਾ ਨਹੀਂ ਹੁੰਦੀ, ਕਿਉਂਕਿ ਇੱਛਾ ਦੀ ਹੱਦ ਕੋਈ ਨਹੀਂ। ਇੱਛਾ ਬੰਦਾ ਲੰਮੀ ਤੋਂ ਲੰਮੀ ਕਰਦਾ, ਪੂਰੀ ਹੁੰਦੀ ਨਹੀਂ ਤੇ ਫਿਰ ਝੋਰਾ ਬਣ ਜਾਂਦਾ। ਇੱਛਾ ਵਿੱਚ ਦੁੱਖ ਹੈ, ਰਜ਼ਾ ਵਿੱਚ ਸੁੱਖ ਹੈ। ਜਦੋਂ ਬੰਦਾ ਕਵੇ ਜੋ ਹੋ ਰਿਹਾ ਵਧੀਆ, ਜੋ ਕੁਝ ਹੋਵੇ ਸਿਰ ਮੱਥੇ ਪ੍ਰਵਾਨ ਕਰਦਾ ਚਲਾ ਜਾਵੇ ਤੇ ਸੁਖੀ ਹੈ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੋਜ਼ ਜਪ ਜੀ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਬਾਲ, ਉਲਟੇ ਪਾਸੇ ਚੱਲਣ ਤੋਂ ਕਿਵੇਂ ਬਚੀਏ, ਕੂੜ ਦੀ ਪਾਲ ਕਿਵੇਂ ਟੁੱਟੇ, ਕੂੜ ਦੀ ਕੰਧ ਜੋ ਮੇਰੇ ਤੇ ਰੱਬ ਦੇ ਵਿਚਕਾਰ ਪਈ ਹੋਈ ਹੈ ਕਿਵੇਂ ਟੁੱਟੇ, ਪਾਲ ਕੰਧ ਨੂੰ ਕਹਿੰਦੇ, ਮੈਂ ਸਚਿਆਰ ਕਿਵੇਂ ਬਣਾ, ਉਹਦਾ ਉੱਤਰ ਇੱਕੋ ਹੀ ਬਖਸ਼ਿਆ। ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਰਜ਼ਾਈ ਦੇ ਹੁਕਮ ਵਿੱਚ ਤੁਰ, ਤੂੰ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ, ਜਿਹਦੀ ਰਜ਼ਾ ਚੱਲਦੀ ਹੈ ਪਈ ਉਹ ਚਲਾਈ ਜਾਂਦਾ, ਕਿਤੇ ਕਿਤੇ ਕੁਝ ਤੇਰੀ ਮਰਜ਼ੀ ਦਾ ਜਾਂ ਤੇਰੀ ਇੱਛਾ ਦਾ ਹੋ ਜਾਂਦਾ ਹੈ ਤੇ ਤੂੰ ਭੁੱਲ ਜਾਂਦਾ ਹੈ ਕਿ ਮੈਂ ਕਰਵਾ ਲਿਆ ਜਾਂ ਮੇਰੀ ਮਰਜ਼ੀ ਦਾ ਹੋ ਗਿਆ। ਐਸਾ ਹੈ ਕਿ ਤੇਰੀ ਮਰਜ਼ੀ ਤੇ ਉਹਦਾ ਕੀਤਾ ਕਿਤੇ ਸਬੱਬ ਨਾਲ ਰਲ ਗਿਆ, ਹੋਰ ਗੱਲ ਕੁਛ ਨਹੀਂ ਹੋਈ। ਤੇਰੀ ਇੱਛਾ ਤੇ ਉਹਦੀ ਕਰਨੀ ਕਿਤੇ ਸਬੱਬ ਨਾਲ ਰਲ ਗਈ ਹੈ ਤੇ ਤੂੰ ਸਮਝਿਆ ਮੇਰੀ ਮਰਜ਼ੀ ਪੂਰੀ ਹੋ ਗਈ, ਐਸੀ ਗੱਲ ਨਹੀਂ। ਮਰਜ਼ੀ ਤਾਂ ਉਸੇ ਦੀ ਚੱਲ ਰਹੀ, ਰਜ਼ਾ ਤਾਂ ਉਸੇ ਦੀ ਚੱਲ ਰਹੀ, ਇਹ ਵੀ ਉਹਦੀ ਰਜ਼ਾ ਕਿ ਉਹਨੇ ਤੇਰੀ ਮਰਜ਼ੀ ਤੇ ਆਪਣੀ ਰਜ਼ਾ ਇਕੱਠੀ ਕਰਤੀ ਹੋਵੇ ਕਿਸੇ ਸਬੱਬ ਨਾਲ। ਪਰ ਜੇ ਕਿਤੇ ਉਹਦੀ ਰਜ਼ਾ ਤੇ ਤੇਰੀ ਮਰਜ਼ੀ ਨਹੀਂ ਰਲੀਆਂ ਤੇ ਇਹਦੇ ਵਿੱਚ ਆ ਕੇ ਜੇ ਗਿਲਾ ਕਰੇਗਾ ਝੋਰੇ ਨਾਲ ਭਰ ਜਾਏਗਾ, ਫਿਰ ਵੀ ਜੇ ਸ਼ੁਕਰ ਵਿੱਚ ਰਹੇਗਾ ਆਨੰਦ ਬਣਿਆ ਰਹੇਗਾ। ਔਰ ਐਸੇ ਲੋਕ ਹੋਏ ਨੇ, ਗੁਰਮਤ ਵਿੱਚ ਇਹ ਗੱਲ ਦ੍ਰਿੜ ਕਰਾਈ ਗਈ, ਬਾਰ ਬਾਰ ਇਹ ਦ੍ਰਿੜ ਕਰਾਈ ਗਈ ਤੇ ਕੁਝ ਲੋਕਾਂ ਨੇ ਗੁਰਮਤ ਅਨੁਸਾਰ
ਇੱਕ ਗੁਰਮੁਖ ਪਿਆਰੇ, ਇੱਕੋ ਇੱਕ ਨੌਜਵਾਨ ਪੁੱਤਰ ਗ੍ਰੈਜੂਏਸ਼ਨ ਕਰ ਲਈ ਇਹ ਬਿਮਾਰ ਹੋ ਗਿਆ, ਬਿਮਾਰੀ ਲਾ ਇਲਾਜ ਹੋ ਗਈ। ਗੁਰਦੁਆਰੇ ਮੱਥਾ ਟੇਕਣ ਗਏ ਨੇ, ਸਿੰਘਣੀ ਨੂੰ ਕਹਿੰਦੇ ਨੇ ਤੁਸੀਂ ਘਰ ਬੈਠੋ, ਹਾਲਤ ਕਾਕਾ ਜੀ ਦੀ ਠੀਕ ਨੇ, ਮੈਂ ਗੁਰਦੁਆਰੇ ਜਾਣਾ, ਮੈਂ ਆ ਜਾਵਾਂਗਾ, ਤੁਸੀਂ ਚਲੇ ਜਾਣਾ। ਮਗਰੋਂ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਸਬਰ ਵਾਲੀ ਬੀਬੀ ਨੇ, ਗੁਰਸਿੱਖ ਬੀਬੀ ਨੇ ਵੇਖਿਆ ਇੱਕੋ ਇੱਕ ਪੁੱਤਰ, ਨੌਜਵਾਨ ਪੁੱਤਰ, ਪੜ੍ਹਿਆ ਲਿਖਿਆ ਪੁੱਤਰ, ਬਰਸਰੇ ਰੁਜ਼ਗਾਰ ਹੋਣ ਵਾਲਾ ਪੁੱਤਰ, ਅੱਖਾਂ ਦੇ ਸਾਹਮਣੇ ਦਮ ਤੋੜ ਗਿਆ, ਹੱਥ ਬੰਨੇ ਨੇ, ਮਮਤਾ ਨੇ ਅੰਦਰੋਂ ਉਛਾਲਾ ਮਾਰਿਆ, ਮਗਰ ਗੁਰਸਿੱਖੀ ਨੇ ਉਹਦੇ ਤੇ ਦਬਾ ਪਾ ਲਿਆ, ਕਬਜ਼ਾ ਕਰ ਲਿਆ, ਉਸ ਆਤਮਾ ਨੂੰ ਆਪਣੇ ਹੱਥਾਂ ਚ ਲੈ ਲਿਆ। ਸਿੱਖੀ ਨੇ ਮੋਹ ਦੇ ਵਸ ਨਹੀਂ ਜਾਣ ਦਿੱਤਾ, ਉੱਠੀ ਕੁੰਡਾ ਮਾਰਿਆ, ਗੁਰਦੁਆਰੇ ਆ ਗਈ, ਆ ਕੇ ਸੰਗਤ ਚ ਬੈਠ ਗਈ। ਜੁੜੇ ਬੈਠੇ ਸਿੰਘ ਨੇ ਪਰਤ ਕੇ ਵੇਖਿਆ ਵੀ ਨਹੀਂ, ਅਰਦਾਸ ਹੋ ਗਈ, ਪ੍ਰਸ਼ਾਦ ਲੈਣ ਵੇਲੇ ਨਿਗਾਹ ਪਈ, ਇਹ ਤਾਂ ਆਈ ਬੈਠੀ, ਸਮਝ ਗਏ, ਆਪੇ ਹੀ ਸਮਝ ਗਏ ਕਿ ਛੱਡ ਕੇ ਆਉਣ ਵਾਲੀ ਤਾਂ ਹਾਲਤ ਨਹੀਂ ਸੀ, ਛੱਡ ਕੇ ਆ ਗਈ ਤੇ ਛੱਡਣ ਵਾਲੀ ਗੱਲ ਹੀ ਹੋ ਗਈ। ਇਸ਼ਾਰਾ ਕੀਤਾ ਬੀਬੀ ਨੇ, ਸਿਰ ਦੇ ਇਸ਼ਾਰੇ ਨਾਲ ਦੱਸਿਆ ਵੀ ਕੋਈ ਨਹੀਂ, ਉੱਠ ਕੇ ਖੜੇ ਹੋ ਗਏ। ਸਾਧ ਸੰਗਤ ਜੀ, ਇੱਕ ਕਾਕਾ ਜੀ ਸਨ, ਉਹ ਗੁਜ਼ਰ ਗਏ ਨੇ, ਤੇ ਤੁਹਾਡੀ ਜੇ ਕਿਰਪਾ ਹੋਵੇ ਤੇ ਉੱਠ ਕੇ ਚਾਰ ਪ੍ਰੇਮੀ ਦਾਸ ਦੇ ਨਾਲ ਚੱਲੋ, ਚੱਲ ਕੇ ਉਹਨਾਂ ਦੀ ਮਿੱਟੀ ਟਿਕਾਣੇ ਲਾ ਆਈ। ਹੁਣ ਸੰਗਤ ਨੂੰ ਪਤਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ, ਤੁਰ ਗਿਆ, ਮਗਰ ਕਿਸ ਹੌਸਲੇ ਨਾਲ ਗੱਲ ਕਰ ਰਿਹਾ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨੇ, ਲੋਕਾਂ ਨੇ ਅਫਸੋਸ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਕਿਸੇ ਪ੍ਰੇਮੀ ਤੋਂ ਨਾ ਹੀ ਰਿਹਾ ਗਿਆ। ਬਹੁਤੇ ਲੋਕ ਸਮਝਦੇ ਨੇ ਵੀ ਰਵਾ ਦਿਓ ਇਸ ਵੇਲੇ, ਪਿਟਾ ਦਿਓ ਇਸ ਵੇਲੇ, ਹੰਝੂ ਕਢਾ ਦਿਓ ਇਸ ਵੇਲੇ। ਕਹਿੰਦੇ ਨੇ ਸਰਦਾਰ ਜੀ ਏਡਾ ਜ਼ਬਤ ਠੀਕ ਨਹੀਂ। ਉਹ ਕਹਿੰਦੇ ਨੇ ਜ਼ਬਤ ਕਾਹਦਾ, ਮੈਂ ਤਾਂ ਕਰਜ਼ਈ ਹਾਂ, ਮਾਲਕ ਦਾ ਦੇਣਦਾਰ ਹਾਂ, ਜੇ ਇਹ ਵੀ ਨਾ ਆਉਂਦਾ, ਆ ਜਿਹੜੇ 22-23 ਵਰੇ ਮੇਰੇ ਕੋਲ ਕੱਟ ਗਿਆ, ਜੇ ਇਹ ਵੀ ਨਾ ਆਉਂਦਾ, ਕਿੰਨਾ ਸੁੱਖ ਵੇਖਿਆ, ਕਿੰਨਾ ਪਿਆਰ ਦਿੱਤਾ ਉਸਨੇ, ਕਿੰਨੀ ਮੇਰੀ ਝੋਲੀ ਉਹਨੇ ਮਮਤਾ ਨਾਲ ਭਰੀ, ਕਿੰਨਾ ਖੇੜਾ ਉਸਨੇ ਮੇਰੇ ਵਿਹੜੇ ਚ ਵਰਤਾਇਆ, ਜੇ ਇਹ ਵੀ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਜੇ ਇੰਨਾ ਵੀ ਉਹ ਮੇਰੇ ਘਰ ਚ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਮੈਂ ਮਾਲਕ ਦਾ ਦੇਣ ਹਾਰਾਂ ਕਿ ਮੈਨੂੰ ਸਾਨੂੰ ਦੋਹਾਂ ਜੀਆਂ ਨੂੰ ਵਿਹੜੇ ਚ ਰੱਜ ਕੇ ਹੱਸਣ ਦਾ ਮੌਕਾ ਉਹਨੇ ਦਿੱਤਾ, ਰੱਜ ਕੇ ਉਹਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹਦੀ ਰਜ਼ਾ ਉਹਨੇ ਭੇਜ ਦਿੱਤਾ, ਉਹਦੀ ਰਜ਼ਾ ਉਹਨੇ ਬੁਲਾ ਰਿਹਾ, ਮੈਂ ਝੋਰਾ ਜੇ ਤਾਂ ਮੇਰੇ ਝੋਰੇ ਕੀਤੇ ਆ। ਆਹਾ ਕਿਆ ਬਾਤ ਹੈ, ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਸਾਹਿਬ ਕਹਿੰਦੇ ਨੇ ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀ ਹੈ ਸੁੱਖ। ਕਦੇ ਕਦੇ ਬੰਦਾ ਖਾਮ ਖਾ ਦੁਖੀ ਹੋ ਕੇ ਸੁੱਖ ਦੀ ਇੱਛਾ ਕਰਦਾ ਤੇ ਝੋਰੇ ਨਾਲ ਭਰਿਆ ਹੋਇਆ ਕਈ ਵਾਰੀ ਵਾਹਗੁਰੂ ਨੂੰ ਗਾਲਾਂ ਕੱਢਣ ਤੋਂ ਵੀ ਬਾਜ ਨਹੀਂ ਆਉਂਦਾ, ਗਿਲਾ ਕਰਦਾ ਕਰਦਾ ਬਹੁਤ ਅੱਗੇ ਤੱਕ ਵੱਧ ਜਾਂਦਾ, ਕਹਿੰਦਾ ਮੈਂ ਤੇਰਾ ਕੀ ਵਿਗਾੜਿਆ। ਕਦੇ ਕਿਤੇ ਸਵਾਲ ਕਰ ਦਈਏ ਨਾ ਬੰਦਿਆਂ, ਤੇ ਇੱਥੋਂ ਪੁੱਛੀਏ ਤੂੰ ਸਵਾਰਿਆ ਹੀ ਕੀ, ਰੱਬ ਦਾ ਤਾਂ ਛੱਡ ਤੂੰ ਕੀ ਸਵਾਰਨਾ ਹੈ, ਤੂੰ ਆਪਣਾ ਹੀ ਕੀ ਸਵਾਰਿਆ, ਕਿਸੇ ਦਾ ਹੀ ਕੀ ਸਵਾਰਿਆ, ਵਿਗਾੜਨ ਦੀ ਗੱਲ ਤੂੰ ਛੱਡ, ਤੂੰ ਵਿਗਾੜਿਆ ਕੀ ਨਹੀਂ, ਬੜਾ ਕੁਝ ਵਿਗਾੜਿਆ, ਰੱਬ ਨਾਲ ਵਿਗਾੜੀਏ ਤੇ ਸਾਰਾ ਕੁਝ ਵਿਗਾੜਿਆ, ਤੇ ਹੁਣ ਵੀ ਜੇ ਤੂੰ ਝੋਰਾ ਕਰ ਰਿਹਾ, ਗਿਲਾ ਕਰ ਰਿਹਾ, ਤਾਂ ਉਹਦੇ ਨਾਲ ਬਣਾਉਣ ਵਾਲੀ ਗੱਲ ਨਹੀਂ ਕਰ ਰਿਹਾ ਬਲਕਿ ਵਿਗਾੜਨ ਵਾਲੀ ਗੱਲ ਕਰ ਰਿਹਾ। ਮਨ ਮੂਰਖ ਕਾਹੇ ਬਿਰਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਦਿਸੈ ਚਤਾਰ, ਜੋ ਕਿਛ ਕਰੇ ਸੋਈ ਭਲ ਮਾਣ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਨਹੀਂ ਤੂੰ ਇਸ ਤਰ੍ਹਾਂ ਕਰ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਸਾਹਿਬ ਕਹਿੰਦੇ ਨੇ ਨਾਨਕ ਬੋਲਣ ਚੱਖਣਾ, ਚੱਖ ਮਾਰਨ ਵਾਲੀ ਗੱਲ ਹੈ, ਦੁੱਖ ਛੱਡ ਮੰਗੀਏ ਸੁੱਖ, ਇਹ ਤਾਂ ਮਾਲਕ ਦੀ ਰਚਨਾ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜੇ ਤੇਰੇ ਬੋਲੇ ਦਾ ਉੱਥੇ ਅਸਰ ਕੋਈ ਨਹੀਂ ਤੇ ਚੁੱਪ ਰਹਿਣਾ ਚੰਗਾ ਨਹੀਂ ਭਲਾ, ਜੋ ਤਿਸ ਭਾਵੇ ਸੋ ਥੀਏ, ਨਾਨਕ ਕਿਆ ਮਨੁੱਖ ਤੇਰੀ ਹਸਤੀ ਕੋਈ। ਤੇਰੇ ਕੋਲ ਸਭ ਤੋਂ ਵੱਡਾ ਸੁੱਖ ਦਾ ਸਾਧਨ ਇਹ ਹੈ ਕਿ ਜੋ ਕਿਛ ਕਰੇ ਸੋਈ ਭਲ ਮਾਣ, ਇੱਥੇ ਸਾਹਿਬ ਕਹਿੰਦੇ ਨੇ ਉਹਦੀ ਰਜ਼ਾ ਚ ਆਉਣ ਵਾਸਤੇ ਆਵਤ ਕਿਨੇ ਨਾ ਰੱਖਿਆ, ਜੇ ਆਉਣਾ ਤੇਰੇ ਹੱਥ ਚ ਨਹੀਂ ਤੇ ਜਾਣਾ ਤੂੰ ਕਿਵੇਂ ਆਪਣੇ ਹੱਥ ਲੈਣਾ ਚਾਹੁੰਦਾ, ਜਾਵਤ ਕਿਉਂ ਰੱਖਿਆ ਜਾਏ, ਉਹਦੀ ਤਾਂ ਰਚਨਾ ਹੈ ਜਿਵੇਂ ਹਰਣ ਦੇ ਉੱਤੇ
ਇੱਕ ਮਾਲ ਟਿੰਡਾਂ ਦੀ ਲੱਗੀ ਹੁੰਦੀ ਏ, ਇੱਕ ਭਰੀ ਗਈ ਇੱਕ ਸੱਖਣੀ ਹੋ ਗਈ, ਇੱਕ ਥੱਲਿਓ ਭਰ ਕੇ ਆ ਰਹੀ ਕੁੱਤੇ ਸੱਖਣੀ ਹੋ ਰਹੀ ਹੈ, ਇੱਕ ਚੱਕਰ ਚੱਲ ਰਿਹਾ। ਰਚਨਾ ਦਾ ਉਹਦਾ ਚੱਕਰ ਹੈ, ਜੈਸੇ ਹਰਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਤ ਹੈ, ਤੈਸੋ ਹੀ ਇਹ ਖੇਲ ਖਸਮ ਕਾ, ਤੇ ਤੂੰ ਤਾਂ ਇੱਕ ਛੇਵਾਂ ਤੱਤ ਨਹੀਂ ਬਣਾ ਸਕਦਾ, ਉਹਦੇ ਪੰਜ ਤੱਤਾਂ ਵਿੱਚ ਕੋਈ ਅਜੇ ਤੱਕ ਤਬਦੀਲੀ ਨਹੀਂ ਕਰ ਸਕਿਆ, ਨਾ ਤਾਂ ਇੱਥੋਂ ਕਦੇ ਹੋ ਸਕਣੀ, ਉਹਦੀ ਬਣਾਈ ਹੋਈ ਰਚਨਾ ਦੀ ਗਿਣਤੀ ਕਦੇ ਨਾ ਕਰ ਸਕੇਗਾ। ਉਹ ਤੇਰੇ ਕੰਪਿਊਟਰਾਂ ਨੇ 150 ਕਰੋੜ ਗਿਣ ਕੇ ਵੀ ਕਹਿ ਦਿੱਤਾ, ਇੰਨੇ ਕੁ ਅਸਾਂ ਗਿਣ ਲਏ ਨੇ, ਪਤਾ ਨਹੀਂ ਹੈ ਕਿੰਨੇ, ਇੰਨੇ ਕੁ ਅਸਾਂ ਗਿਣੇ ਨੇ, ਜਿੰਨੇ ਕੁ ਸਾਡੀਆਂ ਦੂਰਬੀਨਾਂ ਨੇ ਦੇਖੇ ਨੇ, ਟੈਲੀਸਕੋਪਸ ਨੇ ਦੇਖੇ ਨੇ, ਕੰਪਿਊਟਰ ਗਿਣ ਸਕਿਆ, ਇੰਨਿਆਂ ਕੁ ਦਾ ਸਾਨੂੰ ਪਤਾ ਹੈ, ਪਤਾ ਨਹੀਂ ਕਿਤਨੇ ਇਹਨਾਂ ਤੋਂ ਕਈ ਗੁਣਾ ਕਿੰਨੇ ਹੋਰ ਹੋਣਗੇ, ਤੈਨੂੰ ਤਾਂ ਉਹਦੀ ਰਚਨਾ ਦੀ ਗਿਣਤੀ ਨਹੀਂ ਪਤਾ, ਤੇ ਤੂੰ ਉਹਦੀ ਰਜ਼ਾਵ ਚ ਦਖਲ ਦੇਣ ਵਾਲਾ ਕਿੱਥੋਂ ਆ ਗਿਆ। ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੂੰ ਅਰਦਾਸ ਕਰ, ਹੱਥ ਬੰਨ ਦੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਰਜ਼ਾ ਵਿੱਚ ਰਾਜ਼ੀ ਹੋ ਕੇ।

ਜਿਵੇਂ ਤੁਸੀਂ ਮਲਮ ਤੇ ਪੱਟੀ ਦੇ ਦਿੱਤੀ ਸੀ। ਤੇ ਮਾਨੋ ਗਾਉਂਦਾ ਗਾਉਂਦਾ ਇਹੀ ਕੁਝ ਕਹਿ ਰਿਹਾ ਸੀ, ਭਾਵੇਂ ਕੋਈ ਮੋਮਨ ਵੇਖ ਰਿਹਾ ਹੈ, ਭਾਵੇਂ ਕੋਈ ਪਹਾੜੀ ਰਾਜਾ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਪਾਣੀ ਮੂੰਹ ਵਿਚ ਦੇਂਦਾ ਹੋਇਆ ਇੱਕੋ ਹੀ ਪੁਕਾਰ ਹੈ, ਕਿਹੜੀ?

विनती कर रहे भीखम शाह, जो जात का मुसलमान है, पंजाब की धरती का रहण वाला, आज भीखम शाह जदों सुबह नमाज अदा करन लगा, भीखम शाह दे नाल सारे मुरीद भी सन। और जिस वेले पश्चिम वाल भीखम शाह नमाज पढ़न वास्ते खड़ा होया, तां भीखम शाह नू अदुती प्रकाश दे दर्शन होए। तां भीखम शाह ने सजदा पश्चिम वाल करन दी बजाए पूर्व वाल कीता। सारे मुरीद पुछन लगे, आ भीखम शाह जी, आज तक तुसी रोज इतनी उम्र बीत गई, सजदा पश्चिम वाल करके नमाज अदा करते हो? क्योंकि हर एक मुसलमान पश्चिम वाल सजदा करके नमाज अदा करता है, ते आज तुसी पूर्व वाल क्यों सजदा कीता? तां भीखम शाह कहन लगा, जिस खुदावंद नूं मैं रोज पश्चिम वाल नमाज अदा करता सां, आज उसने पूर्व दे विच पटने शहर दे विच जन्म लिता है। सात सगत बोलो श्री। सारे मुरीद हैरान रह गए। भीखम शाह कहन लगा, हां जे मेरे ऊपर विश्वास नहीं तां फिर सारे चलो पटने दी धरती ते, किथे बिहार दी राजधानी पटना, किथे पंजाब पटियाले दे कोल रहण वाला भीखम शाह अपने मुरीदां नूं लै के, उस वेले कोई रेल गड्डियां दे साधन नहीं सन, एक घुड़सवारी दे साधन होया करदे सन। अपने मुरीदां नूं नाल लै के कितने दिन यात्रा करदा होया, जदों भीखम शाह उस स्थान ते आ पहुंचिया जिथे माता गुजरी दी कुख विचों धन गुरु तेग बहादुर सच्चे पातशाह दे घर गोबिंद राय जी प्रगटे। धन गुरु गोबिंद सिंह सच्चे पातशाह दे दर्शन करन भीखम शाह पंजाब तो तुर के पटने दी धरती ते आया, और आके अरदास कीती के मैनू एक वरा उस बालक दे दर्शन कराओ जिसने तुहाडे घर जन्म लिता है। माता गुजरी धन गुरु गोबिंद सिंह सच्चे पातशाह दे माता जी, माता गुजरी जी कहन लगे, अजे साडा जो ए लाल है बहुत छोटा है, ए बालक छोटा है, असी अजे 40 दिन भी नहीं होए, इनू बार नहीं कढ़ना, किते नजर ना लग जावे किसे दी। भीखम शाह कहन लगा, मैं तां होर कुछ नहीं मंगदा, तुहाडे कोलों पैसा नहीं मंगदा, कोई पदार्थ नहीं मंगदा, मैं तां इतनी दूरों चल के आया हां अपने मुरीदां दे नाल सिर्फ इस वास्ते के एक वरा मैनू गोबिंद राय जी दे दर्शन करा दे। सात सगत बोलो श्री। ता मामा कृपाल जी धन गुरु गोबिंद सिंह सच्चे पातशाह दे मामा सन, माता गुजरी दे पाई, कहन लगे, चंगा तेनू दर्शन कराउंदे हां फकीर, आ भीखम शाह तेनू दर्शन कराउंदे हां क्योंकि तेरे मन विच जो प्यार है वह सच्चा प्यार लगदा है। मामा कृपाल जी गोबिंद राय जी नू दुशाले विच लपेट के जदों लै के आए, दलीजां विच खलोते होए आख्या, इथों ही दर्शन कर लो, अजे गोबिंद राय जी नू दलीज विचों बार कढ़न दी आग्या नहीं मिली। दुशाले विच लपेटे होए जदों गोबिंद राय जी दे सोहणे मुखड़े दे दर्शन कीते भीखम शाह ने, तां भीखम शाह ने आख्या, तू ओही है
ਜਿਸ ਨੂੰ ਮੈਂ ਰੋਜ 5 ਵਾਰਾਂ ਨਮਾਜ਼ ਪੜ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਾਧ ਸੰਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਹੀ ਪਛਾਣੀਆਂ। ਭੀਖਮ ਸ਼ਾਹ ਡੰਡੌਤ ਵਿਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ? ਇੱਕ ਬਾਲਕ ਅੱਗੇ ਮੱਥੇ ਟੇਕ ਰਿਹਾ? ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। ਦੋ ਮਿੱਟੀ ਦੀ ਕੁੱਜੀਆਂ ਮੰਗਾਈਆਂ ਭੀਖਮ ਸ਼ਾਹ ਨੇ। ਇੱਕ ਮਿੱਟੀ ਦੀ ਕੁੱਜੀ ਵਿਚ ਮਿਸਰੀ ਪਾ ਕੇ ਸੱਜੇ ਹੱਥ ਵਿਚ ਰੱਖ ਲਈ, ਇੱਕ ਮਿੱਟੀ ਦੀ ਕੁੱਜੀ ਮਿਸਰੀ ਪਾ ਕੇ ਖੱਬੇ ਹੱਥ ਵਿਚ ਰੱਖ ਲਈ, ਔਰ ਆਪਣੇ ਮਨ ਵਿਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋਂ ਕੁੱਜੀਆਂ ਹੱਥ ਵਿਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁੱਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸ ਨੇ ਖੱਬੀ ਕੁੱਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋਂ ਕੁੱਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿਚ ਸਨ, ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋਂ ਹੱਥਾਂ ਦੀ ਕੁੱਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿਚੋਂ ਆਪਣੇ ਦੋਨੋਂ ਹੱਥ ਬਾਹਰ ਕੱਢ ਕੇ ਉਹਨਾਂ ਦੋਨੋਂ ਮਿੱਟੀਆਂ ਦੀ ਕੁੱਜੀਆਂ ਉੱਤੇ ਰੱਖ ਦਿੱਤੇ। ਸਾਧ ਸੰਗਤ ਬੋਲੋ ਸ੍ਰੀ। ਭੀਖਮ ਸ਼ਾਹ ਕਹਿਣ ਲੱਗਾ ਦੇਖਿਆ, ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ। ਇਹ ਹਿੰਦੂਆਂ ਵਾਸਤੇ ਵੀ ਆਇਆ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿਚ ਡੰਡੌਤ ਵਿਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ।

ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਤਿ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤੱਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤੱਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤੱਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਤਿ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਸਾਹਿਬ ਜੀ ਨੇ ਭਾਈ ਲਹਿਣੇ ਨੂੰ ਕੋਲ ਸਦਿਆ, ਆਪਣੇ ਹਿਰਦੇ ਨਾਲ ਲਾ ਕੇ ਭਾਈ ਲਹਿਣੇ ਕੋ ਅੰਗ ਸੇ ਲਗਾ ਕਰ ਅੰਗਦ ਕਰ ਦਿਆ, ਅੰਗਦ ਥਾਪਿਆ ਔਰ ਆਖਿਆ ਲਹਿਣਿਆ ਮੇਰੇ ਬਾਦ ਇਸ ਗੱਦੀ ਦਾ ਹੁਣ ਵਾਰਸ, ਇਸ ਗੱਦੀ ਦਾ ਮਾਲਕ ਤੂੰ ਹੈ। ਇਸ ਵਾਸਤੇ ਭਾਈ ਗੁਰੂ ਨਾਨਕ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਉਸ ਦੀ ਤਾਂ ਮਨੋਕਾਮਨਾ ਪੂਰੀਆਂ ਹੋਈਆਂ, ਔਰ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਨਿਸ਼ਕਾਮਤਾ ਦੇ ਨਾਲ ਕੀਤੀ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਵਾਸਤੇ ਸਾਹਿਬ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਔਰ ਕੀ ਕਹਿੰਦੇ ਹਨ।

ਜੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਇਹ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਿ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਿਉਂ ਦੇਣ ਤੇਰੇ ਪਾਗ

ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤ ਸੰਗਤ ਬੋਲੋ ਸ੍ਰੀ, ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਾਧ ਸੰਗਤ ਬੋਲੋ ਸ੍ਰੀ, ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ, ਆਖਿਆ ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ, ਉਹ ਠੀਕਰੀ ਚੁੱਕ ਲਿਆਈ। ਕਹਿੰਦੀ ਹੈ, ਗਰੀਬ ਨਿਵਾਜ, ਇਸੇ ਤੇ ਲਿਖ ਕੇ ਦੇ ਦਿਓ। ਸਾਹਿਬ ਜੀ, ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ, ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤ ਸੰਗਤ ਬੋਲੋ ਸ੍ਰੀ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ, ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ, ਇੱਕ ਦੇਣ ਲੱਗੇ ਸਾਂ, ਇਹ ਤਾਂ ਸਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ, ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ ਜਾ

ਹੈਰਾਨ ਜਾਣ ਸਮਝੇ ਪਿਆ, ਆਪਣੇ ਆਪ ਨੂੰ ਸਮਝਦਾਰ ਪਿਆ ਸਮਝੇ, ਅਕਲਾਂ ਦਾ ਠੇਕੇਦਾਰ ਪਿਆ ਸਮਝੇ। ਲੇਕਿਨ ਮਹਾਰਾਜ ਕਹਿੰਦੇ ਨੇ ਬੜਾ ਅਣਜਾਣ, ਬੜਾ ਅਣਾ, ਬੜਾ ਬੇਸਮਝ ਹੈ ਉਹ ਬੰਦਾ ਜਿਹੜਾ ਮੌਕੇ ਦੀ ਪਛਾਣ ਨਹੀਂ ਪਿਆ ਕਰ ਕਰ ਕੀ ਰਿਹਾ। ਦ੍ਰਿਸ਼ਟ ਨਾ ਹੀ ਰੇ ਪੇਖਤ ਅੰਧੇ, ਵੇਖਦਾ ਵੀ ਪਿਆ ਫਿਰ ਕਿਉਂ ਅੰਨਾ ਹੋਵੇ। ਤੁਰਿਆ ਜਾਂਦਾ ਬੰਦਾ ਠੇਡਾ ਖਾ ਜਾਵੇ ਨਾ, ਗਲਤੀ ਕਰ ਪਵੇ ਤੇ ਸਿਆਣਾ ਬੰਦਾ ਕੋਲ ਜਾਂਦਾ ਹੋਵੇ ਕਹਿੰਦਾ ਕੀ ਗੱਲ ਹੈ ਅੰਨਾ ਹੋ ਗਿਆ। ਅੰਨਾ ਤਾਂ ਗਲਤੀ ਕਰੇ, ਅੱਖਾਂ ਵਾਲਿਆ ਤੂੰ ਕਿਉਂ ਗਲਤੀ ਕਰ, ਮੈਨੂੰ ਕਿਉਂ ਨੀ ਪਿਆ ਦਿਸਦਾ। ਪਰ ਮਹਾਰਾਜ ਕਹਿੰਦੇ ਨੇ ਹੈ ਐਸੀ ਅਵਸਥਾ ਵੀ ਹੈ, ਪੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਜਿਹੜੀ ਚੀਜ਼ ਨੇੜੇ ਹੈ ਉਹਨੂੰ ਦੂਰ ਕਰਕੇ ਜਾਣੇ, ਤੇ ਜਿਹੜੀ ਚੀਜ਼ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ, ਜਿਹੜੀ ਕੇਵਲ ਛਲਾਵਾ ਹੈ ਉਹਦੇ ਚ ਮਨ ਰਚ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਮਨ ਲਾਈ ਬੈਠਾ, ਪਰਛਾਵੇਂ ਨਾਲ, ਛਲਾਵੇ ਨਾਲ। ਕਿਸਦਾ ਵਜੂਦ ਕੋਈ ਨੀ, ਜਿਸਦੇ ਪੈਰ ਕੋਈ ਨਹੀਂ, ਜਿਸਦੀ ਹੋਂਦ ਬੜੀ ਮਸ਼ਕੂਕ ਹੈ, ਅੱਜ ਹੈ ਕੱਲ ਕੋਈ ਨਹੀਂ, ਕੱਲ ਨਹੀਂ ਸੀ ਅੱਜ ਹੈ, ਅੱਜ ਹੈ ਕੱਲ ਕੋਈ ਨਾ ਹੋਵੇਗੀ, ਕੁਛ ਨੀ ਪਤਾ। ਉਸ ਰਚਨਾ ਦੇ ਨਾਲ ਮਨ ਲਾ ਕੇ ਬੈਠਾ ਹੈ। ਸਾਹਿਬ ਸੋਹਣਾ ਕਹਿੰਦੇ ਬਿਨ ਹਰ ਕਾਮ ਨਾ ਆਵੇ, ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਤਾਂ ਨਹੀਂ ਜਿਹਦੇ ਤੇਰਾ ਮਨ ਲੱਗੇ ਹੈ, ਜਿਨ੍ਹਾਂ ਪੁੱਠੇ ਕੰਮਾਂ ਚ ਤੇਰਾ ਮਨ ਖਚਤ ਹੋ ਗਿਆ ਇਹ ਤਾਂ ਨੀ ਕੰਮ ਆਉਣ। ਜਾਸਿਉ ਰਾਜ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੈ, ਇਹ ਤਾਂ ਐਵੇਂ ਤੇਰੀਆਂ ਅੱਖਾਂ ਦਾ ਭੁਲੇਖਾ ਹੈ, ਤੇਰਾ ਮਨ ਖਾਮ ਖਾਮ ਮੋਹਿਆ ਗਿਆ। ਜਿਨ੍ਹਾਂ ਚੀਜ਼ਾਂ ਨੇ ਤੇਰਾ ਮਨ ਮੋਹ ਲਿਆ, ਕਣਕ ਕਾਮਣੀ ਸੇਜ ਸੋਹਣੀ, ਇਹਨਾਂ ਸੁੱਖਾਂ ਪਿੱਛੇ ਪਿਆ, ਸੁਹੱਪਣ ਪਿੱਛੇ ਜਾ ਰਹੇ, ਦੌਲਤ ਪਿੱਛੇ ਜਾ ਰਹੇ ਹੈ, ਸੋਨੇ ਚਾਂਦੀ ਪਿੱਛੇ ਜਾ ਰਹੇ, ਸੁੱਖ ਦੀਆਂ ਸੇਜਾਂ ਤੇ ਪਿਆ ਹੋਇਆ ਸੁੱਤਾ ਹੋਇਆ। ਜ਼ਿੰਦਗੀ ਦੇ ਕੀਮਤੀ ਛਣ ਧਿਆਨ ਦੇਣਾ, ਬੰਦੇ ਦੇ ਪੱਲੇ ਚਾਰ ਪੈਸੇ ਹੋਣ ਬਾਜ਼ਾਰ ਚਲਾ ਜਾ, ਪੈਸੇ ਦੇ ਕੇ ਵਸਤੂ ਲੈ ਆਵੇ ਤੇ ਕਦੇ ਨੀ ਕਹਿੰਦਾ ਮੈਂ ਲੁੱਟਿਆ ਵੀ, ਕਦੇ ਨੀ ਕਹੇਗਾ, ਕਹੇਗਾ ਸੌਦਾ ਲੈ ਕੇ ਆ। ਹਾਂ ਕੋਈ ਅੱਗੋਂ ਟੱਕਰ ਜਾਏ ਚਤਰ ਚਲਾਕ ਤੇ ਬੰਦਾ ਬਣ ਜਾਏ ਮੂਰਖ, ਹੋਵੇ ਚਾਰ ਰੁਪਏ ਦੀ ਚੀਜ਼ ਤੇ ਅਗਲਾ ਅੱਠ ਲੈ ਲਵੇ ਨਾ, ਫਿਰ ਕਹਿੰਦਾ ਅੱਜ ਤਾਂ ਲੁੱਟੇ ਗਏ ਕਿਉਂਕਿ ਚਾਰ ਫਾਲਤੂ ਚਲੇ ਗਏ। ਤੇ ਜੇ ਰੁਪਈਏ ਲੈ ਕੇ ਜਾਵੇ ਬਾਜ਼ਾਰ, ਕੋਈ ਜੇਬ ਕੱਟ ਲਵੇ ਜਾਂ ਕਿਤੇ ਸੁੱਟ ਕੇ ਆ ਜਾਵੇ, ਡਿੱਗ ਪੈਣ ਕਿਧਰੇ, ਤੇ ਭੱਜਾ ਫਿਰੇਗਾ ਪੁਲਿਸ ਵਾਲਿਆਂ ਕੋਲ ਜਾਏਗਾ, ਉੱਚੀਆਂ ਬਾਹਾਂ ਕਰ ਕਰਕੇ ਬਾਜ਼ਾਰ ਸਿਰ ਤੇ ਚੁੱਕ ਲਏਗਾ, ਕਹੇਗਾ ਮੈਂ ਲੁੱਟਿਆ ਗਿਆ, ਕਿਉਂਕਿ ਉਹ ਰੁਪਈਏ ਅਜਾਈ ਚਲੇ ਗਏ। ਤੇ ਕਦੇ ਬੰਦੇ ਨੇ ਸੋਚਿਆ ਹੈ ਕਿ ਤੇਰੇ ਜੀਵਨ ਦੀ ਬੜੀ ਕੀਮਤੀ ਪੂੰਜੀ ਇੱਕ ਇੱਕ ਸਵਾਸ ਅਜਾਈ ਜਾ ਰਹੀ, ਇਹਦੇ ਬਦਲੇ ਕੁਝ ਵੀ ਤਾਂ ਨਹੀਂ ਮਿਲ ਗਿਆ, ਇੱਕ ਇੱਕ ਸਵਾਸ ਦੇ ਬਦਲੇ ਇੱਕ ਵਾਰੀ ਵਾਹਿਗੁਰੂ ਕਿਹਾ ਜਾ ਸਕਦਾ, ਇੱਕ ਸਵਾਸ ਨਾਲ ਰਾਮ ਦਾ ਨਾਮ ਲੈ ਕੇ ਪ੍ਰਭੂ ਦਾ ਨਾਮ ਉਹਦੀ ਯਾਦ, ਤੇ ਏਡੀ ਕੀਮਤੀ ਪੂੰਜੀ ਜੀਵਨ ਦਾ ਆਧਾਰ ਸਵਾਸ, ਅਜਾਈ ਜਾ ਰਹੇ ਨੇ ਪਤਾ ਹੀ ਕੋਈ, ਜ਼ਿੰਦਗੀ ਬੀਤਦੀ ਜਾ ਰਹੀ ਤੇ ਕਦੇ ਧਿਆਨ ਵੀ ਨਹੀਂ ਮਾਰੇ ਆਪਣੇ ਆਪ ਤੇ, ਇਹ ਪਿਛਲੇ ਵਰੇ ਕੀ ਕਰਦਾ ਰਿਹਾ, ਅੱਗੋਂ ਕੀ ਕਰਨਾ ਚਾਹੀਦਾ, ਧਿਆਨ ਹੀ ਕੋਈ, ਸੁੱਤਾ ਹੈ ਬੰਦਾ ਬਹੁਤ ਬੰਦੇ, ਆ ਦਿਨ ਚੜ ਗਿਆ, ਦਿਨ ਦਾ ਦੂਜਾ ਪੈਰ ਸ਼ੁਰੂ ਹੋਣ ਵਾਲਾ, ਲੇਕਿਨ ਅਜੇ ਵੀ ਕਈ ਸੁੱਤੇ ਪਏ ਹੋਣਗੇ। ਗੁਰਮੁਖਾਂ ਦਾ ਦੂਜਾ ਪੈਰ ਮੁੱਕ ਰਿਹਾ ਧਿਆਨ ਦੇਣਾ, ਗੁਰਮੁਖ ਦਾ ਜੋ ਪਹਿਲਾ ਪੈਰ ਹੈ ਰਾਤ ਦਾ ਪਿਛਲਾ ਪੈਰ, ਰਾਤ ਦਾ ਚੌਥਾ ਪੈਰ, ਚੌਥੇ ਪਹਿਰ ਸਭਾ ਕੇ ਸੁਰਤੀਆਂ ਉਪਜੇ ਚਾਵ, ਸੁਰਤੀ ਵਾਲਿਆਂ ਨੂੰ, ਹੋਸ਼ ਵਾਲਿਆਂ ਨੂੰ, ਸਮਝ ਵਾਲਿਆਂ ਨੂੰ ਚਾਅ ਪੈਦਾ ਹੁੰਦਾ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਮ, ਉਹ ਮਨ ਵਿੱਚ ਮੁੱਖ ਵਿੱਚ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਧਿਆਉਂਦੇ ਅੰਮ੍ਰਿਤ ਵੇਲਾ ਸਫਲਾ ਕਰ ਲੈਂਦੇ। ਮਨਮੁਖ ਕੀ ਕਰ ਰਹੇ, ਸੋਏ ਰਹੇ ਉਹ ਮਨ ਮਾਵ ਸੁੱਤਾ ਹੈ, ਇਹਨੂੰ ਖਰਮਸਤੀ ਵੀ ਕਿਹਾ ਜਾਂਦਾ, ਪੇਟ ਭਰਿਓ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰੇ। ਸਾਹਿਬ ਕਹਿੰਦੇ ਨੇ ਜਿਹੜੀ ਸੋਹਣੀ ਸੇਜ ਜਿਸ ਤੇ ਤੈਨੂੰ ਬੜੀ ਨੀਂਦ ਪਈ ਆਉਂਦੀ ਹੈ ਨਾ, ਤੈਨੂੰ ਨੀ ਪਤਾ ਇਹ ਤੈਨੂੰ ਖਾ ਰਹੀ ਹੈ, ਤੇਰੇ ਜੀਵਨ ਨੂੰ ਇਹ ਸੇਜ, ਇਹ ਸੋਹਣਾ ਬਿਸਤਰ, ਇਹ ਆਰਾਮ ਦੇ ਬਿਸਤਰ, ਤੇਰੀ ਜੀਵਨ ਦੀ ਬੜੀ ਕੀਮਤੀ ਪੂੰਜੀ ਅਜਾਈ ਗਵਾਰੇ।
ایتھے ستا ستا تو زندگی دے بڑے قیمتی سواس بیکار گوارے، جیڑا جاگ کے گرو دوارے تے آ کے، پربھو دوارے تے آ کے۔ بھائی صاحب بھائی گرداس جی تو کہندے نے، وہ کہندے نے جیڑا بندہ گرو در تک پہنچیا نہیں نا، گرو در تو بے مکھ رہ گیا، کہندے نے بہت وڈا ہتھیار ہے دھیان دے، قاتل ہے بہت وڈا۔ ایک ہوندا ہے دوجے نو قتل کرنا، سماج کہندا ہے قانونن گناہ ہے جرم ہے۔ ایک اور ہوندا ہے آتم گھات کر لینا، وہ جڑا ماری جائے تے مقدمہ بیچارے کی چلاؤن، پر جے کتے پہلا پھڑ لینا۔ جو کہندے نے اے آتم گھات کردا ہویا پھڑیا گیا، خودکشی کرن دی کوشش چ پکڑیا گیا، پھڑ کے اندر کر دیندے نے۔ کہندے نے جی آ کسے نو مارنا تے اپنے آپ نو مارنا، لیکن نہیں، اپنے آپ نو مارنا او تو وڈا گناہ ہے۔ تے مہاراج کہندے نے سنسار دے وچ جڑے آتم گھاتی لوگ نے نا، آتم گھاتی ہے جگت کا سائی، سنسار نو قتل کرن والا کسائی جڑا بندہ اپنے آپ دا گھات کر رہے، تے اپنے آپ دا گھات ہی تا ہو رہا جڑا بندہ اپنے آپ نو ختم کر رہے، کھان پین موج کرن تے ستے رہن چ اپنے جیون دا ناس مار رہے ہیں۔ صاحب کہندے نے ایہدے نال وڈا ہور آتم گھاتی کون ہوئے؟ بھائی صاحب بھائی گرداس جی کہندے نے ایہدا معاف نہیں کیتا جانا، ہتیا مول نہ اترے بے مکھ گردوارے۔ گرو کے در تو بے مکھ بندہ، بھگتی والے پاسے منہ نہ کرن والا بندہ، نام والے پاسے نہ لگن والا بندہ، اپنے آپ بارے نہ سوچن والا بندہ، اپنی برتیاں اتنے نگاہ نہ رکھن والا بندہ تا قتل ہو رہا، اپنے آپ نو قتل کر رہا، آتم گھاتی ہے، انہوں کیویں ہتیا۔

ਐਵੇਂ ਮਾਇਆ ਦੀ ਉਲਝਣ ਚ ਪੈ ਕੇ, ਮਾਇਆ ਦੀ ਠੱਗੀ ਵਿਚ ਆ ਕੇ ਉਲਝ ਗਏ, ਉਲਝ ਰਹੇ ਹੋ ਔਰ ਇੰਦਰੀਆਂ ਦੇ ਸਵਾਦਾਂ ਦੇ ਵਸ ਪੈ ਕੇ। ਅਗਲੀ ਜੀ ਗੱਲ ਕਹਿੰਦੇ ਨੇ ਆਕੜ ਕਿਹੜੀ ਗੱਲ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਤਿਣਕੀਆਂ ਦਾ ਘਾਹ ਦੇ ਤੀਲਿਆਂ ਦਾ ਮਕਾਨ ਬਣਾ ਕੇ ਤੇ ਉਹਦੇ ਥੱਲੇ ਅੱਗ ਬਾਲ ਕੇ ਬੈਠਾ ਹੋਵੇ ਤੇ ਉਹਦੇ ਤੇ ਵੀ ਆਕੜ ਦਾ ਹੋਵੇ, ਉਹਨੂੰ ਵੀ ਕਿਲਾ ਪਿਆ ਸਮਝਦਾ ਹੋਵੇ, ਐਸੇ ਕੜਮੈ ਐਠ ਹਠੀਲੋ ਫੂਲ ਫੂਲ ਕਿਆ ਪਾਵ ਬਿਸ਼ਕ। ਤੈਨੂੰ ਇਸ ਜਿਹਨੂੰ ਕਿਲਾ ਸਮਝੀ ਬੈਠਾ ਹੈ, ਇਹ ਤ੍ਰਿਣਾਂ ਦਾ ਮੰਦਰ ਤਿਣਕੀਆਂ ਦਾ ਮਕਾਨ, ਥੱਲੇ ਅੱਜ ਤੂੰ ਆਪ ਬਾਲ ਰੱਖੀ, ਉਹ ਅੱਗ ਇਸ ਨੂੰ ਭਸਮ ਕਰ, ਮਾਫ਼ ਕਰਨਾ, ਆ ਕ੍ਰੋਧ ਇੱਕ ਅੱਗ ਹੀ ਆ ਜਿਹੜੀ ਜੀਵਨ ਨੂੰ ਖਾਈ ਜਾਂਦੀ। ਮਹਾਰਾਜ ਨੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਢਾਲੇ, ਜਿਵੇਂ ਸੋਨੇ ਨੂੰ ਢਾਲਣ ਵੇਲੇ ਸੁਨਿਆਰ ਥੋੜਾ ਜਿਹਾ ਸੁਹਾਗਾ ਉੱਤੇ ਪਾ ਦਿੰਦਾ ਹੈ ਤੇ ਇੱਕਦਮ ਢਲ ਜਾਂਦਾ, ਜੀਵਨ ਢਲਦਾ ਤਾਂ ਹੈ ਹੀ, ਲੇਕਿਨ ਜਿਹੜਾ ਕਾਮ ਕ੍ਰੋਧ ਦਾ ਮਾਰਿਆ ਜੀਵਨ ਇੱਕਦਮ ਢਲਦਾ, ਬਹੁਤ ਤੇਜ਼ੀ ਨਾਲ ਢਲਦਾ। ਤੇ ਅੱਗ ਬਾਲਣ ਵਾਲੀ ਗੱਲ ਨੀ, ਇਸ ਕੱਚੇ ਸਰੀਰ ਸਧਾਰਨ ਜਿਹਾ ਜੀਵਨ ਦੇ ਅੰਦਰ ਕਾਮ ਕ੍ਰੋਧ ਦੀ ਅੱਗ ਬਾਲ ਕੇ ਇਹਨੂੰ ਨਾਸ਼ ਕਰਨ ਤੇ ਤੁਲਿਆ ਹੋਇਆ ਬੰਦਾ ਭਜਨ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ, ਰੱਬ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ, ਪਰੇਸ਼ਾਨੀਆਂ ਦੇ ਵਾਸਤੇ ਆਪ ਹੀ ਪਵੇਗਾ। ਐਸੇ ਗੜਮੈ ਐਠ ਹਠੀਲੋ, ਤ੍ਰਿਣ ਕੋ ਮੰਦਰ ਦੇ ਅੰਦਰ ਸਮਝਦਾ ਮੈਂ ਕਿਲੇ ਚ ਬੈਠਾ, ਫੂਲ ਫੂਲ ਕਿਆ ਪਾਵਤ ਹੈ ਫਿਰ ਪੰਚ ਦੂਤ ਮੂੰਡ ਪਰ ਠਾਂਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ ਨੇ, ਕੇਸ ਕਹੇ ਫੇਰ ਆਵਤ ਹੈ ਜਿਵੇਂ ਕਿਸੇ ਨੂੰ ਗੁਬਾਰਾ ਤੋਂ ਫੜ ਕੇ ਘਸੀਟੇ, ਐਵੇਂ ਤੈਨੂੰ ਭਜਾਈ ਫਿਰਦੇ ਨੇ ਘਸੀਟੀ ਫਿਰਦੇ ਨੇ, ਦ੍ਰਿਸ਼ ਨਾ ਆਵੇ ਅੰਧ ਗਿਆਨੀ, ਤੈਨੂੰ ਪਤਾ ਨੀ ਲੱਗਦਾ ਤੇਰੇ ਨਾਲ ਕੀ ਹਾਲ ਕੀਤਾ ਜਾ ਰਿਹਾ, ਤੇਰੇ ਨਾਲ ਕੀ ਵਰਤਾਰਾ ਹੋ ਰਿਹਾ, ਤੈਨੂੰ ਦਿਸਦਾ ਨਹੀਂ, ਤੇ ਫਿਰ ਕੀ ਕਹਿਣਗੇ ਮਹਾਰਾਜ ਜੀ, ਕਹਿਣਗੇ ਵੇਖਤ ਚਾਖਤ ਕਹੀਏ ਤਾਂ ਅੰਧਾ, ਵੇਖਦਾ ਵੀ ਹੈ ਪਰ ਇਹਨੂੰ ਅੰਨਾ ਕਹਿਣਾ ਚਾਹੀਦਾ, ਦਿਸਦਾ ਜੋ ਕੁਝ ਨਹੀਂ, ਸੁਣੀਏ ਤਾਂ ਸੁਣੀਏ ਨਾ ਹੀ, ਗੁਰੂ ਦੀ ਗੱਲ ਨਹੀਂ ਸੁਣਦਾ, ਬਜ਼ੁਰਗ ਦੀ ਗੱਲ ਨਹੀਂ ਸੁਣਦਾ, ਉਸਤਾਦ ਦੀ ਗੱਲ ਨਹੀਂ ਸੁਣਦਾ, ਨਾਮ ਦੀ ਗੱਲ ਨਹੀਂ ਸੁਣਦਾ, ਭਗਤੀ ਦੀ ਗੱਲ ਨਹੀਂ ਸੁਣਦਾ, ਕੋਈ ਸਿੱਖਿਆ ਦਾਇਕ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟਾ ਕੀ ਪਿਆ ਕਰਦਾ, ਵਿਖੇ ਨਾਦ ਕਰਨ ਸੁਣਦੀ ਹੈ, ਵਿਸ਼ੇ ਵਿਕਾਰਾਂ ਨੂੰ ਉਭਾਰਨ ਵਾਲੇ ਗੰਦੇ ਗੀਤ ਸੁਣ ਕੇ ਬੜਾ ਖੁਸ਼। ਮਹਾਰਾਜ ਨੇ ਸਾਡਾ ਸਾਰਾ ਨਕਸ਼ਾ ਖਿੱਚ ਕੇ ਰੱਖ ਦਿੱਤਾ, ਨਾਮ ਤੋਂ ਵਿਹੋਣਿਆਂ ਨੂੰ ਕਿੱਥੇ ਢੋਈ ਹੈ ਕਿੱਥੇ ਥਾਂ ਹੈ, ਮਹਾਰਾਜ ਤਾਂ ਕਹਿੰਦੇ ਨੇ ਹਰ ਫਿਸਰਤ ਸਦਾ ਖੁਆਰੀ, ਨਾਮ ਤੋਂ ਟੁੱਟਿਆਂ ਨੂੰ ਸਦਾ ਖੁਆਰ ਹੋਣਾ ਪੈਂਦਾ। ਹਾਂ ਉਹ ਲੋਕ ਬਚ ਜਾਂਦੇ ਨੇ, ਉਹਨਾਂ ਨੂੰ ਸੜਨਾ ਨੀ ਪੈਂਦਾ ਧੋਖਾ, ਧੋਖ ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ, ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜਿਆ ਉਹਨਾਂ ਨੂੰ ਸੜਨਾ ਨੀ ਪੈਂਦਾ, ਧੁਖਣਾ ਨੀ ਪੈਂਦਾ। ਬਾਕੀ ਤਾਂ ਸੰਸਾਰ ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਨਾਮ ਦੇ ਜ਼ਿੰਦਗੀ ਇਸ ਤਰ੍ਹਾਂ ਲੰਘ ਰਹੀ ਏ ਜਿਵੇਂ ਜ਼ਿੰਦਗੀ ਮੱਚ ਰਹੀ ਹੋ, ਜੀਓ ਤਪ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਰ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਮਿਲਣਾ, ਇਸ ਤਰ੍ਹਾਂ ਦਾ ਜ਼ਿੰਦਗੀ ਤਪ ਤੇ ਸੜ ਰਹੀ, ਬਿਨ ਸਿਮਰਨ ਜੋ ਜੀਵਨ ਬਲਣਾ। ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਸਰਪ ਜੈਸੇ ਯਾਰ ਜਾਰੀ, ਕਹਿੰਦੇ ਨੇ ਨਾਗ ਦੀ ਬੜੀ ਲੰਮੀ ਉਮਰ, ਸੱਪ ਦੀ ਬੜੀ ਲੰਮੀ ਉਮਰ ਹੁੰਦੀ, ਪਰ ਹੁੰਦਾ ਕੀ ਏ, ਪੁੜਪੜੀਆਂ ਵਿਚ ਜ਼ਹਿਰ ਲੈ ਕੇ, ਨਾਗ ਦੀਆਂ ਪੁੜਪੜੀਆਂ ਚ ਜ਼ਹਿਰ ਹੁੰਦਾ, ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਮੂੰਹ ਮਾਰਦਾ ਉਹ ਜ਼ਹਿਰ ਦੰਦਾਂ ਦੇ ਵਿਚੋਂ ਦੀ ਉਹ ਹਰ ਚੀਜ਼ ਖਾਧੀ ਜਾਣ ਵਾਲੀ ਚੀਜ਼ ਇੰਜੈਕਟ ਹੋ ਜਾਂਦੀ, ਜ਼ਹਿਰੀਲੀ ਹੋ ਕੇ ਉਹ ਚੀਜ਼ ਪੇਟ ਚ ਜਾਂਦੀ, ਆਪਣੀ ਉਹਦੀ ਜ਼ਹਿਰ ਆਪਣੇ ਪੇਟ ਚ ਘੁਲ ਜਾਂਦੀ, ਉਹ ਖਾਣੇ ਨੂੰ ਹਜ਼ਮ ਕਰਦਾ ਹੋਇਆ, ਜੋ ਕੁਝ ਉਹ ਖਾਂਦਾ ਉਹਨੂੰ ਹਜ਼ਮ ਕਰਦਾ ਹੋਇਆ, ਨਾਲ ਹੀ ਤਪਦਾ ਤੇ ਸੜਦਾ ਫਿਰਦਾ, ਠੰਡੀਆਂ ਥਾਵਾਂ ਤੇ ਸਿਰ ਰੱਖ ਰੱਖ ਕੇ, ਛੱਪੜਾਂ ਦੇ ਕੰਢਿਆਂ ਤੇ, ਤਲਾਵਾਂ ਦੇ ਕੰਢਿਆਂ ਤੇ, ਠੰਡੀਆਂ ਥਾਵਾਂ ਤੇ ਜਿਸ ਵੇਲੇ ਉਹ ਅੱਗ ਬਹੁਤੀ ਵੱਧ ਜਾਂਦੀ ਹੈ, ਚੰਦਨ ਨਾਲ ਲਿਪਟ ਕੇ ਜਾ ਕੇ ਬਹਿ ਰਿਹਾ, ਚੰਦਨ ਦੇ ਰੁੱਖ ਨੂੰ ਲਿਪਟ ਜਾਂਦਾ ਹੈ, ਕਿਉਂਕਿ ਚੰਦਨ ਦੇ ਰੁੱਖ ਚ ਕੁਦਰਤੀ ਠੰਡਕ ਹੈ, ਉਹਦੀ ਖੁਸ਼ਬੂ ਚ ਇੱਕ ਠੰਡਕ ਹੈ, ਅਤੇ ਬ੍ਰਾਹਮਣ ਲੋਕ 12-12 ਤਿਲਕ ਕਰਦੇ ਨੇ ਸਰੀਰ ਤੇ, ਮੱਥੇ ਤੇ ਵੀ, ਡੌਲਿਆਂ ਤੇ ਵੀ, ਛਾਤੀ ਤੇ ਵੀ, ਪੇਟ ਤੇ ਵੀ 12-12 ਤਿਲਕ ਕਰਦੇ ਨੇ ਤਾਂ ਕਿ ਸਾਰੇ ਸਰੀਰ ਨੂੰ ਠੰਡ ਰਹੇ, ਠੰਡਕ ਪਹੁੰਚੇ, ਹਾਲਾਂ ਇਸ ਤਰ੍ਹਾਂ ਠੰਡਕ ਕਿਸੇ ਨੂੰ ਮਿਲੀ ਹੈ ਕਦੇ, ਉਹ ਤਾਂ ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੀ ਘਾਮ, ਇਹ ਅੱਜ ਕਦੇ ਬੁਝ ਨਹੀਂ ਇਸ ਤਰ੍ਹਾਂ।

ਉਹ ਚੰਦਰਮਾ ਦੀ ਰੋਸ਼ਨੀ ਛਾਵੇਂ ਵੀ ਪੜੇ ਲੋਕ ਤਪਦੇ ਸੜਦੇ ਪੈ ਰਹਿੰਦੇ। ਸਰਦੀ ਦੀ ਰੁੱਤ ਬੰਦਾ ਕਵੇ ਕਿ ਗਰਮੀ ਜਿਹੜੀ ਹੈ ਬੜਾ ਪਰੇਸ਼ਾਨ ਕਰਦੀ ਹੈ, ਸਰਦੀ ਦੀ ਰੁੱਤ ਠੀਕ ਹੈ, ਉਹ ਜਿਹੜੇ ਪਹਾੜਾਂ ਤੇ ਪਰਬਤਾਂ ਵਿੱਚ ਰਹਿੰਦੇ ਨੇ, ਬਰਫਾਂ ਚ ਰਹਿੰਦੇ ਨੇ, ਕੀ ਵਾਕਈ ਬੜੇ ਸੁਖੀ ਨੇ? ਸ਼ਾਇਦ ਸਾਡੇ ਤੁਹਾਡੇ ਨਾਲ ਹੋ ਸਕਦਾ ਜ਼ਿਆਦਾ ਵੀ ਦੁਖੀ ਹੋਣ। ਬੰਦਾ ਤਾਂ ਦੁਖੀ ਹੈ, ਮਹਾਰਾਜ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ, ਤੇਰੀ ਤਪਸ਼ ਦਾ ਕਾਰਨ ਇਹ ਹੈ ਕਿ ਤੂੰ ਰੱਬ ਤੋਂ ਟੁੱਟਾ। ਮਹਾਰਾਜ ਕਹਿੰਦੇ ਨੇ ਇਹ ਕਾਰਨ ਕੀ ਵਰਤਿਆ? ਹੋਈ ਗਲਤੀ ਤੇਰੇ ਕੋਲ, ਬੁਰੇ ਕਾਮ ਕੋ ਊਠ ਖਲੋਇਆ, ਜਿਸ ਵੇਲੇ ਉੱਠਣਾ ਚਾਹੀਦਾ ਸੀ ਉਸ ਵੇਲੇ ਨਾਮ ਕੀ ਬੇਲਾ ਪੈ ਪੈ ਸੋਇਆ, ਉੱਠੇ ਕੰਮਾਂ ਨੂੰ ਤਾਂ ਉੱਠ ਕੇ ਤੁਰ ਪਿਆ, ਚੰਗੇ ਕੰਮਾਂ ਵੇਲੇ ਸੁੱਤਾ ਰਿਹਾ। ਅਵਸਰ ਆਪਣਾ ਬੁਝੇ ਨਾ ਇਹ ਆਣਾ, ਫਿਰ ਸਿਆਣਾ ਕਿਸ ਤਰ੍ਹਾਂ ਕਹੀਏ? ਅਣਜਾਣ ਬੜਾ ਮੂਰਖ ਕਹਿਣਾ ਪਏਗਾ। ਮਾਇਆ ਮੋਹ ਰੰਗ ਲਪਟਾਨਾ, ਲੋਭ ਲਹਿਰ ਕੋ ਬਿਗ ਸਫੂਲ ਬੈਠਾ, ਲੋਭ ਨੂੰ ਲੈ ਕੇ ਤਾਂ ਤੁਰੇ ਹੈ, ਲਾਲਚ ਨੂੰ ਲੈ ਕੇ ਤਾਂ ਤੁਰੇ ਹੈ, ਪਰ ਜਿੱਥੇ ਆ ਕੇ ਸਤਸੰਗਤ ਦਾ ਸਵਾਲ ਹੋਇਆ ਕਹਿੰਦਾ ਕੀ ਲੈਣਾ? ਧਿਆਨ ਦੇਣਾ, ਭਗਤੀ ਦੇ ਮਾਰਗ ਤੇ ਜਿਹੜਾ ਬੰਦਾ ਇਹ ਸੋਚੇ ਨਾ ਕੀ ਲੈਣਾ, ਉਹ ਨਿਕਲ ਹੀ ਨਹੀਂ ਸਕਦਾ, ਉਹ ਇਧਰ ਆਏ ਕਦਮ ਵੀ ਨਹੀਂ ਆ ਸਕਦਾ। ਇੱਥੇ ਤਾਂ ਸਵਾਲ ਹੈ ਕੀ ਦੇਣਾ, ਕਿੰਨੀ ਕੁ ਖੇਚਲ ਕਰਨੀ, ਕਿੰਨਾ ਕੁ ਉਦਮ ਕਰਨਾ, ਕਿੰਨੀ ਕੁ ਘਾਲ ਕਰਨੀ, ਕਿੰਨਾ ਕੁ ਬੰਧਨ ਪੈਣਾ, ਇਹ ਬੰਧਨ ਚ ਨਹੀਂ ਪੈ ਸਕਦਾ, ਮੱਥਾ ਨਹੀਂ ਟੇਕ ਸਕਦਾ, ਨਿਉ ਨਹੀਂ ਸਕਦਾ, ਵੱਜ ਕੇ ਬੈਠ ਨਹੀਂ ਸਕਦਾ, ਗੁਰਬਾਣੀ ਦਾ ਅਧਿਐਨ ਨਹੀਂ ਕਰ ਸਕਦਾ, ਗੁਰਬਾਣੀ ਨੂੰ ਸਮਝਣ ਦਾ ਤੇਰੇ ਕੋਲ ਉਦਮ ਨਹੀਂ ਹੈ, ਤੇ ਫਿਰ ਨਹੀਂ ਗੱਲ ਬਣਨੀ, ਫਿਰ ਇਹ ਭਗਤੀ ਵਾਲੇ ਪਾਸੇ ਸਮਝ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ, ਇਹ ਤਾਂ ਔਖੇ ਹੋਣ ਵਾਲੇ ਦਾ ਕੰਮ ਹੈ। ਅੰਤਲੀ ਤੁੱਕ ਰਹਾਉ ਦੀ ਤੁੱਕ ਵਿਚ, ਦੂਜੀ ਤੁੱਕ ਵਿਚ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਨੇ, ਤੋ ਕਿਛ ਪਾਈਏ ਜੇ ਹੋਈਏ ਰੇਣਾ, ਜਿਸ ਬੁਝਾਏ ਤਿਸ ਨਾਮ ਲੈਣਾ। ਸਾਹਿਬ ਦੀ ਰਹਿਮਤ ਹੋਵੇ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ, ਪਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੇ ਕੋਈ ਮਿੱਟੀ ਹੋਣਾ ਜਾਣਦਾ, ਜੇ ਕੋਈ ਰੇਨ ਹੋਣਾ ਜਾਣਦਾ ਹੋਵੇ, ਜੇ ਬੰਦਾ ਕਵੇ ਬਸ ਬੈਠਿਆ ਬਿਠਾਇਆ ਸੁੱਖ ਆ ਜਾਵੇ ਤੇ ਕੋਈ ਨਹੀਂ ਆਉਣਾ, ਜੇ ਬੰਦਾ ਕਵੇ, ਉਹ ਜਿਹੜੀ ਗੱਲ ਆਪਾਂ ਰੋਜ਼ ਨਿੱਤ ਪੜ੍ਹਦੇ ਹਾਂ ਤੇ ਬਹਾਨੇਬਾਜ਼ੀ ਵਿੱਚ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ, ਖਾਓ ਪੀਓ ਮੌਜਾਂ ਕਰੋ, ਮਹਾਰਾਜ ਕਹਿੰਦੇ ਨੇ ਹੱਸਦੇ ਹਾਂ ਖੇਡਦੇ ਹਾਂ ਪਹਿਨਦੇ ਹਾਂ ਖਵਦੇ ਹਾਂ, ਵਿੱਚੇ ਹੋਵੇ ਮੁਕਤ। ਬਹੁਤ ਹੁਜਤਬਾਜ਼ਾਂ ਨੇ ਇਹ ਗੱਲ ਵੀ ਕਹੀ, ਕਹਿੰਦੇ ਜੀ ਮਹਾਰਾਜ ਕਹਿੰਦੇ ਨੇ ਖਾਓ ਪੀਓ ਹੱਸੋ ਖੇਡੋ ਆਪੇ ਮੁਕਤੀ ਹੋ ਜਾਏ, ਲੇਕਿਨ ਉਹ ਪਹਿਲੀ ਤੁੱਕ ਕਿੰਨੇ ਪੜ੍ਹਨੀ, ਮੂਲ ਕਿੰਨੇ ਪੜ੍ਹਨਾ? ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਭੇਜੇ, ਗੁਰੂ ਨਾਲ ਗੱਲ ਗੁਰੂ ਨਾਲ ਸਾਂਝ ਹੋਵੇ ਤੇ ਨਾਲੇ ਫਿਰ ਗੁਰੂ ਦੇ ਅਨਸਾਰੀ ਹੋ ਕੇ ਪੂਰੀ ਹੋਵੇ ਜੁਗਤ। ਤੇ ਹੁਣ ਗੁਰੂ ਦੇ ਨਾਲ ਸਾਂਝ ਪਾ ਕੇ ਗੁਰੂ ਦੀ ਗੱਲ ਸੁਣ ਕੇ ਪੂਰੀ ਜੁਗਤ ਕੀ ਹੋਵੇਗੀ? ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਨਾਮ ਜਪਣਾ, ਨਿਤਨੇਮ ਕਰਨਾ, ਸਤਸੰਗਤ ਵਿੱਚ ਆਉਣਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀਆਂ ਨਿਸ਼ਾਨੀਆਂ ਲਿਖੀਆਂ, ਜੋ ਸਾਹਿਬਾਂ ਨੇ ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਪਾਵਨ ਬਾਣੀ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠਾ, ਉਹ ਜੇ ਤਾਂ ਉਹ ਜੁਗਤ ਧਾਰਨ ਕਰ ਲਈ ਤੇ ਫਿਰ ਤਾਂ ਤੇਰੀ ਹੱਸਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਵਿੱਚੇ ਹੋਵੇ ਮੁਕਤ, ਨਹੀਂ ਤਾਂ ਕਿਵੇਂ ਹੋ ਜਾਵੇ? ਹੱਸਣ ਖੇਡਣ ਨੂੰ ਤਾਂ ਜੀ ਕਰਦਾ, ਗੁਰੂ ਕੀ ਜੁਗਤ ਤੋਂ ਭੱਜੇਗਾ ਤੇ ਗੱਲ ਕਿਵੇਂ ਬਣੇ? ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪਹਿਦਾ ਮਾਇਆ ਸਭ ਵਿੱਤ ਹੈ ਜੋ ਨਾਮ ਹਰ ਰਾਜ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਹੱਸਣਾ ਖੇਡਣਾ ਸਾਰਾ ਕੁਝ ਪਵਿੱਤਰ ਹੈ, ਜਿਹੜੇ ਨਾਲ ਨਾਲ ਵਾਹਿਗੁਰੂ ਦੇ ਨਾਮ ਨਾਲ ਰੱਤੇ ਲੋਕ ਨਾਮ ਜਪਣ ਵਾਲੇ ਲੋਕਾਂ ਦਾ ਇਹ ਸਾਰਾ ਕੁਝ ਸਫਲ ਹੈ। ਪਰ ਜਿਹੜੇ ਟੁੱਟੇ ਹੋਏ ਨੇ ਇਧਰਲੇ ਪਾਸੇ, ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇ ਯਾਰ, ਜੇ ਵਾਹਿਗੁਰੂ ਚੇਤੇ ਨਹੀਂ ਤੇ ਇਹ ਸਾਰਾ ਕੁਝ ਜਿਹੜਾ ਬੇਕਾਰ ਹੋ ਜਾਏਗਾ, ਬੋਝ ਬਣ ਜਾਏਗਾ। ਪਰ ਇਹਦੀ ਇੱਕ ਜ਼ਿੰਮੇਵਾਰੀ ਹੈ ਸਾਡੇ ਤੇ, ਅਸੀਂ ਜੋ ਕੁਝ ਖਾਂਦੇ ਪੀਂਦੇ ਪਹਿਣਦੇ ਪਏ ਹਾਂ ਇਹ ਸਫਲਾ ਕਰਦੇ ਹਾਂ ਕਿ ਨਹੀਂ? ਗੁਰੂ ਕੀ ਦਾਤ ਹੈ ਜੀਵਨ, ਪ੍ਰਭੂ ਦੀ ਦਾਤ ਹੈ ਜੀਵਨ, ਸਫਲਾ ਕਰ ਰਹੇ ਹਾਂ ਕਿ ਜੀਵਨ ਦੇ ਸਵਾਸਾਂ ਦੀ ਪੂੰਜੀ ਲੁੱਟ ਰਹੀ? ਕਿਤੇ ਸੱਪ ਦੀ ਤਪਦੀ ਸੜਦੀ ਆਰਜਾ ਵਾਂਗੂ ਅਸੀਂ ਜੀਵਨ ਦਾ ਬੋਝ ਤਾਂ ਨਹੀਂ ਢੋ ਰਹੇ? ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਇਸ ਤਰ੍ਹਾਂ ਹਾਰ ਕੇ ਤਾਂ ਨਾ ਤੁਰ ਜਾਣਾ ਹੋਵੇਗਾ। ਮਹਾਰਾਜ ਕਹਿੰਦੇ ਨੇ ਨਹੀਂ, ਕੁਝ ਹੋਣਾ ਹੈ, ਕੁਝ ਰੇਨ ਹੋਣਾ ਹੈ, ਕੁਝ ਪਾਉਣਾ ਹੈ, ਕੁਝ ਲੱਭਣਾ ਹੈ ਤੇ ਕੁਝ ਕਰਕੇ ਲੱਭਣਾ। ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸੰਸਾਰ ਦੇ ਆਮ ਲੋਕ ਕਰ ਰਹੇ ਨੇ, ਕਛੂ ਨਾ ਸਮਝੇ ਕਬੂ ਨਾ ਸਮਝੇ ਅਗਿਆਨ ਗਵਾਰਾ, ਬੌਰ ਬੌਰ ਲੱਭਦੇ ਹੋ ਜੰਜਾਰਾ, ਜੰਜਾਲਾ ਵਿੱਚ ਜਾਣ ਜਾਣ ਕੇ ਪੈਰ ਪਾਉਂਦਾ। ਤਿੱਖੇ ਨਾਦ ਕਰਨ ਸੁਣ ਪੀਨਾ, ਹਰ ਜਾ ਸੁਣਤ ਆਲਸ ਮਨ ਕੀਨਾ, ਬਾਗਾਂ ਵਾਲੇ ਨੇ ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਦੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਿੱਖ ਬੈਠੇ ਨੇ, ਇੱਕ ਪ੍ਰੇਮੀ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਮਹਾਰਾਜ
दिन चढ़दा है ओदियां कुछ निशानियां ने। जीव जंतु बोलन लग पैंदे ने, पता लगदा दिन जाग पिया। सूरज चढ़न वाला हो गया, दिन आ रहा है, रात खत्म हो गई है, समा बदल रहे। मोर बोलते ने पता लगता है बदल आ गए। कोयला बोलदिया ने पता लगता है सावन आ गए। पपीए बोलते ने पता लगता है हार तप रहे। बादशाह जिसे ने फुल खिड़ते ने, पौरिया दिया गुजारा ऐलान कर दिया ने, बहार आ गई। महाराज प्रकृति जागदी, संसार तब्दीलियां वापर दिया ने, ते पता लगता है, उदा ऐलान होता है। ते सिख विच बंदे विच प्रकृति प्रवृत्ति आवे, एदे अंदर कोई तब्दीली आवे, एदे अंदर कोई क्रांति जागे, मनुख दे अंदर कोई होशमंदी आवे, एदी भी कोई निशानी है। बंदे दा पता लग सकदा है, मनुख दे मन विच कोई जागृत आवे, ए

ਪਾਤਸ਼ਾਹ ਕਹਿੰਦੇ ਸਿੱਖੋ, ਬੜੀ ਸਧਾਰਨ ਜੀ ਗੱਲ ਹੈ। ਮ੍ਰਿਦ ਲਾ ਗਏ ਮਨ ਗੁਰ ਕੀ ਬਾਣੀ, ਮਨ ਜਾਗਣ ਕੀ ਹੈ ਨਿਸ਼ਾਨ। ਜਿਸ ਦਿਨ ਤੁਹਾਡੇ ਮਨ ਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਵੇ, ਸਮਝ ਲੈਣਾ ਮਰ ਜਾ। ਜਿਵੇਂ ਸਾਰੇ ਕੁਝ ਦੀ ਤਬਦੀਲੀਆਂ ਕਸੀ, ਕੁਝ ਨਾ ਕੁਝ ਸੰਕੇਤ ਲੱਭਣੇ ਆ, ਕੁਝ ਨਾ ਕੁਝ ਇਸ਼ਾਰੇ ਲੱਭ ਲੈਣੇ ਆ, ਕੋਈ ਇਸ਼ਾਰਾ ਹੋ ਗਿਆ ਪਤਾ ਲੱਗਿਆ ਕੋਈ ਤਬਦੀਲੀ ਆ। ਇਸ ਤਰ੍ਹਾਂ ਮਨ ਜਾਗਣ ਦੀ ਇਹ ਨਿਸ਼ਾਨੀ ਕਿ ਬਾਣੀ ਮਿੱਠੀ ਲੱਗੇ, ਕੀਰਤਨ ਮਿੱਠਾ ਲੱਗੇ। ਤੇ ਜੇ ਇੱਥੇ ਆ ਕੇ ਮਾਨਣ ਲੱਗੇ, ਸਮਝ ਲੈਣਾ ਮਨ ਵਿੱਚ ਕਠੋਰਤਾ ਹੈ। ਔਰ ਮਹਾਰਾਜ ਕਹਿੰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਅਮਲ ਤਾਂ ਆਉਂਦੇ ਹੀ ਨਹੀਂ, ਫੁਰਸਤ ਹੀ ਨਹੀਂ। ਕਹਿੰਦੇ ਨੇ ਵਕਤ ਨਹੀਂ ਮਿਲਦਾ, ਹਾਲਾਂਕਿ ਵਕਤ ਬੜਾ ਹੈ। ਖਿਮਾ ਕਰਨਾ ਯੁੱਗ ਕਿਹੜਾ ਸੀ? ਬਜ਼ੁਰਗਾਂ ਨੇ ਵੇਖਿਆ ਜਦੋਂ ਗੱਡੀਆਂ ਤੇ ਸਫ਼ਰ ਕਰਦੇ ਸੀ, ਅੱਜ ਹਵਾਈ ਜਹਾਜ਼ਾਂ ਦੇ ਸਫ਼ਰ, ਉਦੋਂ ਹੱਥੀ ਕੰਮ ਹੁੰਦੇ ਸੀ, ਅੱਜ ਮਸ਼ੀਨਾਂ ਨਾਲ ਕੰਮ ਹੁੰਦੇ। ਮਹੀਨਿਆਂ ਦੇ ਕੰਮ ਘੰਟਿਆਂ ਤੇ ਆ ਗਏ। ਆ ਬੀਬੀਆਂ ਕੱਪੜੇ ਸੀਨ ਬਹਿੰਦੀਆਂ ਸਨ, ਮਹੀਨਾ ਮਹੀਨਾ ਲਾ ਕੇ ਤੇ ਇੱਕ ਤ੍ਰਿਓਰ ਬਣਦਾ ਸੀ। ਆ ਦੋ ਤਿੰਨ ਕੱਪੜੇ ਸੀਂਦੀਆਂ ਮਹੀਨਾ ਮਹੀਨਾ ਹੱਥ ਦੀਆਂ ਸੂਈਆਂ ਨਾਲ, ਅੱਜ ਸੀਤੇ ਸਤਾਏ ਮਿਲ ਗਏ। ਸਮਾਂ ਤਾਂ ਬੜਾ ਬਚਣਾ ਚਾਹੀਦਾ ਸੀ। ਪੱਕੀਆਂ ਪਕਾਈਆਂ ਰੋਟੀਆਂ, ਪਿਸੇ ਪਿਸਾਏ ਆਟੇ, ਘਰ ਵਿੱਚ ਪਾਣੀ, ਘਰ ਵਿੱਚ ਬਾਲਣ, ਹਰ ਇੱਕ ਚੀਜ਼ ਦੀ ਇੰਨੀ ਸਹੂਲਤ। ਬਿਜਲੀ ਦੇ ਬਟਨਾਂ ਨੇ ਸਾਰੇ ਕੰਮਾਂ ਨੂੰ ਕਿਤਨਾ ਆਸਾਨ ਕਰ ਦਿੱਤਾ। ਤੇ ਬੰਦਿਆ, ਤੇਰਾ ਵਕਤ ਕਿੱਧਰ ਗਿਆ? ਤੇਰਾ ਸਮਾਂ ਕਿੱਧਰ ਗਿਆ? ਤੂੰ ਇਹ ਨਹੀਂ ਕਹਿ ਸਕਦਾ ਮੇਰੇ ਕੋਲ ਸਮਾਂ ਨਹੀਂ। ਇਹ ਕਹਿ ਲੈ ਕਿ ਤੇਰੇ ਕੋਲ ਹੋਸ਼ ਨਹੀਂ, ਸਮਾਂ ਸਮਾਂ ਇਹ ਤਾਂ ਕਹਿ ਸਕਦੇ ਆ। ਇਹ ਨਾ ਕਹੀ ਮੇਰੇ ਕੋਲ ਸਮਾਂ ਨਹੀਂ, ਇਹ ਗਲਤ ਬਹਾਨਾ ਹੋਵੇਗਾ ਕਿਸੇ ਮੰਨਣਾ। ਨੀਅਤ ਨਾ ਹੋਵੇਗੀ, ਜਿਨ੍ਹਾਂ ਦੀ ਨੀਅਤ ਹੋਵੇਗੀ ਨਾ, ਉਹਨਾਂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੇਗੀ, ਤਾਂ ਆ ਕੇ ਆਉਣਗੇ ਤੇ ਸੁਣਨਗੇ। ਤੇ ਜਦੋਂ ਗੁਰੂ ਕੇ ਚਰਨਾਂ ਵਿੱਚ ਮਨ ਟਿਕ ਜਾਵੇ, ਸਮਝ ਲੈਣਾ ਮਨ ਵਿੱਚ ਕੋਈ ਜਾਗਰਤੀ, ਕੋਈ ਤਬਦੀਲੀ ਆ ਰਹੀ। ਤੇ ਜਿਨ੍ਹਾਂ ਨੂੰ ਨਹੀਂ ਪਈ ਆਉਂਦੀ, ਮਹਾਰਾਜ ਕਹਿੰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉਹ ਗੁਰੂ ਕੇ ਨੇੜੇ ਬੈਠਾ ਹੀ ਨਹੀਂ ਜਾਂਦਾ ਉਹਨਾਂ ਕੋਲ। ਤੇ ਜੇ ਕਦੇ ਫਸ ਜਾਣ, ਆ ਜਾਣ, ਫਸੇ ਹੀ ਕਹਿਣਾ ਚਾਹੀਦਾ। ਜੇ ਆ ਜਾਣ ਤੇ ਫਿਰ ਉਹ ਪਾਸੇ ਮਾਰਦੇ ਵਕਤ ਕੱਢਦੇ ਨੇ, ਓਏ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਪੈਣ ਕੁੜ, ਕਿਉਂਕਿ ਉੱਥੇ ਸੱਚ ਵਰਤਦਾ। ਕੁੜਿਆਰਾ ਜਿੱਤ ਉਦਾਸ, ਓਏ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿਣ ਕੁੜਿਆਰਾ ਪਾਸ, ਵਿੱਚ ਸੱਜੇ ਕੂੜ ਨਾ ਕੱਢੀ, ਮਨ ਵੇਖੋ ਕਰ ਨਿਰਦਾਸ। ਤੇ ਜੇ ਮਨ ਨਾ ਲੱਗੇ ਬਾਣੀ ਵਿੱਚ, ਸਮਝ ਲੈਣਾ ਮਨ ਕਠੋਰ ਹੈ, ਇਹਨੂੰ ਨਰਮ ਕਰਨਾ ਹੈ, ਇਹਨੂੰ ਕਿਸੇ ਤਰੀਕੇ ਨਾਲ ਵਲ ਵਲਾ ਕੇ ਲਿਆਉਣਾ ਗੁਰੂ ਕੀ ਬਾਣੀ ਵਿੱਚ। ਪਿਖੇ ਨਾਦ ਕਰਨ ਸੁਣ ਕੀਨਾ, ਹਰ ਜਾ ਸੁਣਤ ਆਲਸ ਮਨ ਕੀਨਾ, ਦਿਸ਼ਟ ਨਾਹੀ ਰੇ ਬੇਖਤ ਅੰਦੇ, ਚੋੜ ਜਾਏ ਝੂਠੇ ਸਭ ਧੰਦੇ। ਅਰਦਾਸ ਕਰੀਏ ਕਹੋ ਨਾਨਕ ਪ੍ਰਭ ਬਖਸ਼ ਕਰੀ ਜਾਏ, ਕਰ ਕਿਰਪਾ ਮੁਹ ਸਾਧ ਸੰਗ ਦੀ ਜਾਏ।

है, तेरी टेक तेरे गुण गाहे, तेरी टेक न पोहे का।

ਸਾਰੇ ਮਿਲ ਕੇ ਰਸਨਾ ਨੂੰ ਪਵਿੱਤਰ ਕਰੀਏ ਤੇ ਮਿਲ ਕੇ ਇਹ ਤੁੱਕਾਂ ਗਾਵੀਏ, ਕਿਉਂਕਿ ਕਲਯੁਗ ਦਾ ਐਸਾ ਸਮਾਂ ਹੈ, ਮਨੁੱਖ ਦਾ ਮਨ ਹਰ ਵੇਲੇ ਹੀ ਡੋਲਦਾ ਰਹਿੰਦਾ, ਪ੍ਰਸੰਨਤਾ ਵਿੱਚ ਨਹੀਂ ਰਹਿੰਦਾ, ਤੇ ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਚੰਚਲ ਹੋ ਜਾਂਦਾ, ਡੁਲਾਏਮਾਨ ਹੋ ਜਾਂਦਾ। ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਗੁਰੂ ਕੇ ਦਰਬਾਰ ਵੀ ਨਹੀਂ ਟਿਕਦਾ। ਲੇਕਿਨ ਮੇਰੇ ਪੰਚਮ ਪਾਤਸ਼ਾਹ ਜੀ ਆਖਦੇ ਨੇ, ਇਹ ਮੇਰੇ ਵਾਹਿਗੁਰੂ, ਮੈਂ ਗਰੀਬ ਹਾਂ, ਤੇਰਾ ਆਸਰਾ ਹੈ। ਸੰਸਾਰ ਵਿੱਚ ਜਦੋਂ ਵਿਚਰਦਾ ਇੰਜ ਲੱਗਦਾ ਜਿਵੇਂ ਮੈਂ ਡੁੱਬ ਰਿਹਾ ਹਾਂ, ਤੇ ਜਦੋਂ ਤੇਰੇ ਕੋਲ ਆਉਣਾ, ਤੇਰੇ ਦਰਸ਼ਨ ਕਰਨਾ, ਮੇਰੇ ਮਨ ਨੂੰ ਕੋਈ ਧੀਰਜ ਆ ਜਾਂਦਾ। ਤੇ ਦਰਸ਼ਨ ਦਾ ਮਤਲਬ ਇਹ ਹੈ ਕਿ ਪਾਤਸ਼ਾਹ ਦੀ ਬਾਣੀ ਹਿਰਦੇ ਵਿੱਚ ਵਸੇ, ਦਿਲਾਂ ਵਿੱਚ ਵਸੇ, ਤਾਂ ਹੀ ਦਰਸ਼ਨ ਦਾ। ਕਿਉਂਕਿ ਪਾਤਸ਼ਾਹ ਨੇ ਆਖਿਆ, ਸਤਿਗੁਰ ਨੂੰ ਸਭ ਕੋਲ ਵੇਖਦਾ ਜੇਤਾ ਜਗਤ ਸੰਸਾਰ, ਗੁਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇਗਾ ਨਹੀਂ, ਦਰਸ਼ਨਾਂ ਨਾਲ ਗੱਲ ਨਹੀਂ ਬਣਦੀ। ਸੋ ਆਓ, ਪਾਤਸ਼ਾਹ ਆਖਦੇ ਨੇ ਮੇਰੇ ਮਨ ਵਿੱਚ ਗੁਰੂ ਕੀ ਬਾਣੀ ਵਸੇ, ਤੇ ਗੁਰੂ ਅਰਜਨ ਦੇਵ ਜੀ ਆਖਦੇ ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ।

ਨਾ ਪਰ ਖੋਵੇ ਤੇ ਕੋਈ ਕੱਚ ਕਹਿ ਦੇਗਾ ਕੋਈ ਪੱਥਰ ਕਹਿ ਦੇਗਾ। ਜਿਹਨੂੰ ਪਤਾ ਹੈ ਹੀਰੇ ਦਾ ਉਹਨੂੰ ਪਤਾ ਹੈ ਇਹ ਦਾਣਾ ਤਾਂ ਨਿੱਕਾ ਜਿਹਾ ਹੈ, ਟੁਕੜਾ ਛੋਟਾ ਜਿਹਾ ਹੈ, ਮੁੱਲ ਬਹੁਤ ਹੈ। ਜਿਤਨਾ ਉਹ ਕੀਮਤੀ ਹੈ ਜਿਸ ਵੇਲੇ ਮੁੱਲ ਪਵਾਇਆ ਜਾਵੇ ਘਰ ਭਰ ਜਾਂਦੇ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਸਿੱਖ ਪੰਥ ਦੇ ਸ਼੍ਰੋਮਣੀ ਵਿਦਵਾਨ, ਧੰਨ ਗੁਰੂ ਨਾਨਕ ਦੇ ਦਰ ਦੇ ਆਨੰਦ ਸਿੱਖ, ਭਾਵੇਂ ਅਸੀਂ ਨਾਤੇਦਾਰੀਆਂ ਵੀ ਗਿਣਦੇ ਹਾਂ, ਗੁਰੂ ਅਰਜਨ ਸਾਹਿਬ ਦੇ ਮਾਮਾ ਜੀ, ਪਰ ਨਹੀਂ ਗੁਰਸਿੱਖੀ ਵਿਚ ਤਾਂ ਨਾਤਾ ਪ੍ਰੇਮ ਦਾ ਹੈ, ਗੁਰੂ ਨੂੰ ਸਮਝਣ ਤੇ ਗੁਰੂ ਨੂੰ ਮੰਨਣ ਦਾ ਹੈ। ਭਾਈ ਸਾਹਿਬ ਨੇ ਗੁਰੂ ਕੇ ਬਚਨ ਨੂੰ ਸਮਝਿਆ। ਕਦੇ ਭਾਈ ਸਾਹਿਬ ਦੀ ਰਚਨਾ ਨੂੰ ਅਸੀਂ ਗੁਰਬਾਣੀ ਦੀ ਪੂੰਜੀ ਵੀ ਕਹਿ ਦਿੰਦੇ ਹਾਂ, ਕਿਉਂਕਿ ਭਾਈ ਸਾਹਿਬ ਬਾਣੀ ਨੂੰ ਸਮਝਦੇ ਨੇ, ਬਾਣੀ ਨੂੰ ਸਮਝਾਉਣਾ ਵੀ ਜਾਣਦੇ, ਤੇ ਨਿਰਾ ਸਮਝਣ ਸਮਝਾਉਣ ਦੀ ਗੱਲ ਨਹੀਂ, ਕਮਾਉਣਾ ਵੀ ਜਾਣਦੇ। ਆਪਣੇ ਜੀਵਨ ਵਿਚ ਭਾਈ ਸਾਹਿਬ ਨੇ ਗੁਰਬਾਣੀ ਨੂੰ ਕਮਾਇਆ, ਉਹਨਾਂ ਨੂੰ ਪਤਾ ਹੈ ਗੁਰਬਾਣੀ ਦੇ ਕਿੰਨੇ ਵੱਡੇ ਮਹੱਤਵ ਨੇ। ਕਹਿੰਦੇ ਨੇ ਗੁਰੂ ਕਾ ਸੱਚਾ ਬਚਨ, ਇਹਦਾ ਮਹੱਤਵ ਸ਼ਾਇਦ ਸੰਸਾਰੀਆਂ ਨੂੰ ਪਤਾ ਨਾ ਲੱਗੇ, ਜਿਵੇਂ ਤਲੀ ਤੇ ਪਏ ਹੀਰੇ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਇਹ ਤਾਂ ਹੀਰੇ ਦੇ ਵਿਕਣ ਤੇ ਗੱਲ ਹੈ, ਜੌਹਰੀ ਮਿਲ ਜਾਵੇ, ਮੁੱਲ ਪੈ ਜਾਵੇ, ਘਰ ਭਰ ਦਿੰਦਾ, ਦਾਣਾ ਨਿੱਕਾ ਜਿਹਾ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇ, ਵੇਖਣ ਨੂੰ ਛੋਟਾ ਜਾਪਦਾ, ਮੁੱਲ ਪੈਣ ਤੇ ਘਰ ਭਰ ਦਿੰਦਾ। ਤੇ ਕਹਿੰਦੇ ਮੇਰੀ ਇਹੀ ਗੱਲ ਨਹੀਂ, ਗੁਰ ਸ਼ਬਦ ਦੀ ਮਹਿਮਾ ਇਸੇ ਤਰ੍ਹਾਂ, ਵੇਖਣ ਨੂੰ ਸਧਾਰਨ ਜਾਪਦਾ, ਪਰ ਕਹਿੰਦੇ ਨੇ ਜਿਸ ਤਰ੍ਹਾਂ ਆਪਣੇ ਪੱਲੇ ਕੋਈ ਹੁੰਡੀ ਦਾ ਕਾਗਜ਼ ਚੌਰਾ ਪੰਜੋਰਾ ਠੋਰਾ ਕਰਕੇ ਤੈਅ ਕਰਕੇ ਛੋਟਾ ਜਿਹਾ ਕਾਗਜ਼ ਜੇਬ ਚ ਪਾ ਕੇ ਪੱਲੇ ਬੰਨ ਕੇ ਬੰਦਾ ਤੁਰ ਪੈਂਦਾ, ਹੁਣ ਹੁੰਡੀ ਦਾ ਕੋਈ ਭਾਰ? ਅੱਜ ਦੇ ਇਸ ਯੁੱਗ ਚ ਹੁੰਡੀ ਦੀ ਕਿੱਡੀ ਵੱਡੀ ਮਹੱਤਤਾ ਹੈ। ਆਪਾਂ ਡਰਾਫਟ ਕਹਿ ਲੈਂਦੇ, ਪੁਰਾਣੇ ਸਮਿਆਂ ਤੇ ਹੁੰਡੀ ਕਹਿੰਦੇ ਸਨ।

ਕਾਗਜ਼ ਕੋਈ ਭਾਰ ਨਹੀਂ। ਭਾਈ ਸਾਹਿਬ ਕਹਿੰਦੇ ਨੇ ਹੁੰਡੀ ਦਾ ਕੋਈ ਭਾਰ ਹੈ? ਕੋਈ ਭਾਰ ਨਹੀਂ, ਕੋਈ ਵਜ਼ਨ ਨਹੀਂ, ਕਾਗਜ਼ ਹੀ ਹੈ ਨਾ। ਜਾ ਕੇ ਕਿਉਂਕਿ ਉਸ ਵੇਲੇ ਰੁਪਈਏ ਦਾ ਵਜ਼ਨ ਸੀ, ਰੁਪਈਆ ਕਾਗਜ਼ ਨਹੀਂ ਸੀ ਉਸ ਵੇਲੇ। ਵੈਸੇ ਵੀ ਰੁਪਇਆ ਰੁਪਇਆ ਹੀ ਰੁਪਏ ਦਾ ਮੁੱਲ ਹੈ, ਉਸ ਕਾਗਜ਼ ਦਾ ਮੁੱਲ ਕੋਈ ਨੀ ਜਦ ਤੱਕ ਉਹਦਾ ਮੁੱਲ ਪਾਉਣ ਵਾਲਾ ਅੱਗੇ ਬੈਠਾ ਕੋਈ। ਹੁੰਡੀ ਦਾ ਕੋਈ ਭਾਰ ਨਹੀਂ, ਕੋਈ ਮੁੱਲ ਵੀ ਨਹੀਂ, ਪਰ ਜਿਸ ਵੇਲੇ ਉਹਦਾ ਮੁੱਲ ਪਾਉਣ ਵਾਲਾ ਅੱਗੇ ਮਿਲ ਪੈਂਦਾ, ਉਹ ਕਹਿੰਦਾ ਠੀਕ ਹੈ ਮੈਂ ਜਾਣਨਾ, ਜਿਸ ਦੀ ਹੁੰਡੀ ਤੂੰ ਲੈ ਕੇ ਆਇਆ, ਜਿਸ ਤੋਂ ਤੂੰ ਕਾਗਜ਼ ਲੈ ਕੇ ਆਇਆ, ਮੈਂ ਜਾਣਨਾ। ਉਹ ਰਕਮ ਦੀਆਂ ਥੈਲੀਆਂ ਭਰ ਕੇ ਹੱਥ ਫੜਾ ਦਿੰਦਾ। ਅੱਗੇ ਜਾ ਕੇ ਕਹਿੰਦੇ ਨੇ ਲਕਸ਼ਮੀ ਅਪਾਰ ਪ੍ਰਾਪਤ ਹੁੰਦੀ ਹੈ, ਹਾਲਾਂਕਿ ਉਹਦਾ ਆਪਣਾ ਭਾਰ ਕੋਈ। ਤੀਸਰੀ ਮਿਸਾਲ ਭਾਈ ਸਾਹਿਬ ਦਿੰਦੇ ਨੇ, ਕਹਿੰਦੇ ਨੇ ਹੁਣ ਬੋੜ ਦਾ ਬੀਜ ਹੈ, ਬੋੜ ਦੇ ਰੁੱਖ ਦਾ, ਬਟਕ ਦੇ ਰੁੱਖ ਦਾ ਬੀਜ ਹੈ, ਕਿਤਨਾ ਖਸ਼ਕਾਸ਼ ਦੇ ਦਾਣੇ ਤੋਂ ਵੀ ਛੋਟਾ। ਬੰਦਾ ਕਹੇ ਇਸ ਬੀਜ ਚ ਕੀ ਧਰਿਆ, ਲੇਕਿਨ ਸਿਆਣੇ ਨੂੰ ਪਤਾ ਹੈ ਇਸ ਬੀਜ ਵਿਚ ਇਕ ਬੋੜ ਪਿਆ। ਇਹ ਬੀਜ ਅਗਰ ਵਕਤ ਪਾ ਕੇ ਸਮੇਂ ਨਾਲ ਫਲ ਪਵੇ, ਇਹਦੇ ਵਿਚੋਂ ਅੰਗੂਰ ਫੁੱਟ ਪਵੇ, ਇਸ ਨੂੰ ਹਾਲਾਤ ਮਿਲ ਜਾਣ, ਇਹਨੂੰ ਠੀਕ ਟਿਕਾਣਾ ਮਿਲ ਜਾਵੇ, ਤੇ ਇਹ ਇਕ ਬਹੁਤ ਵੱਡਾ ਬੋੜ ਬਣ ਜਾਏਗਾ। ਬੋੜ ਦੀ ਮਿਸਾਲ ਭਾਈ ਸਾਹਿਬ ਨੇ ਤਾਂ ਦਿੱਤੀ ਏ ਕਿਉਂਕਿ ਸਦੀਆਂ ਲੰਮੀ ਇਹਦੀ ਉਮਰ ਹੈ, ਤੇ ਮੀਲਾਂ ਤੱਕ ਪਸਾਰ ਵਾਲੇ ਰੁੱਖ ਇਸ ਸੰਸਾਰ ਤੇ ਅਜੇ ਵੀ ਮੌਜੂਦ ਨੇ, ਮੀਲਾਂ ਵਿਚ ਪਸਰੇ ਹੋਏ ਬੋੜ ਦੇ ਰੁੱਖ। ਜਿਨ੍ਹਾਂ ਰੁੱਖਾਂ ਦੇ ਥੱਲੇ ਪਿੰਡ ਵਸ ਗਏ, ਪੂਰੇ ਪੂਰੇ ਪਿੰਡ ਇਕ ਇਕ ਬੋੜ ਦੇ ਰੁੱਖ ਥੱਲੇ ਆਬਾਦ ਨੇ, ਏਡੇ ਏਡੇ ਵੱਡੇ ਰੁੱਖ ਇਸ ਧਰਤੀ ਤੇ ਇਸ ਵੇਲੇ ਮੌਜੂਦ ਨੇ। ਔਰ ਬਲਕਿ ਐਸਾ ਵੀ ਹੈ ਕਿਉਂਕਿ ਜਿਵੇਂ ਜਿਵੇਂ ਫੈਲਦਾ ਹੈ ਨਾ, ਇਹ ਫਿਰ ਆਪਣੀਆਂ ਜਿਹਨੂੰ ਦਾੜਾਂ ਕਹਿੰਦੇ ਆ, ਦਾੜੀਆਂ ਕਹਿੰਦੇ ਆ, ਉਹ ਛੱਡਦਾ, ਆਪਣੀ ਟਾਣਾ ਦਾ ਆਪ ਹੀ ਆਸਰਾ ਬਣਾਈ ਚਲਿਆ ਜਾਂਦਾ। ਐਸੇ ਰੁੱਖ ਮੌਜੂਦ ਨੇ ਜਿਨ੍ਹਾਂ ਦਾ ਅਸਲੀ ਮੁੱਢ ਲੱਭਣਾ ਔਖਾ, ਕਿ ਪਹਿਲਾਂ ਇਹ ਕਿਹੜੇ ਮੁੱਢ ਤੋਂ ਪੈਦਾ ਹੋਇਆ ਸੀ। ਹਜ਼ਾਰਾਂ ਮੁੱਢਾਂ ਤੇ ਖੜਾ ਹੋਇਆ ਰੁੱਖ, ਇੰਨਾ ਵੱਡਾ ਪਸਾਰ ਆਖਰ ਉੱਠਿਆ ਕਿੱਥੋਂ? ਬਟਕ ਬੀਜ ਮੈਂ ਰਵ ਰਹੇ ਜਾਂਕੋ ਤੀਨ ਲੋਕ ਵਿਸਥਾਰ। ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਵੀ ਇਸੇ ਤਰ੍ਹਾਂ ਜਿਹੜਾ ਤਿੰਨਾਂ ਲੋਕਾਂ ਦਾ ਵਿਸਥਾਰ ਤੇ ਪਸਾਰਾ ਹੈ, ਉਹ ਨਿੱਕੇ ਤੋਂ ਨਿੱਕੇ ਬੋੜ ਦੇ ਬੀਜ ਜਿੰਨੀ ਥਾਂ ਵਿਚ ਵੀ ਓਨਾ ਹੀ ਮਹਾਨ ਹੈ ਜਿੰਨਾ ਤੇ ਤ੍ਰੈਲੋਕੀ ਵਿਚ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸ਼ਬਦ ਦੀ ਮਹਿਮਾ ਵੀ ਇਸੇ ਤਰ੍ਹਾਂ, ਵੇਖਣ ਨੂੰ ਉਹ ਬੋੜ ਦਾ ਬੀਜ ਬਹੁਤ ਛੋਟਾ ਜਾਪਦਾ ਹੈ, ਲੇਕਿਨ ਜਦੋਂ ਉਹ ਫੈਲਦਾ ਹੈ ਪਸਰਦਾ ਹੈ ਤਾਂ ਉਹ ਕਈ ਪਿੰਡਾਂ ਨੂੰ ਆਪਣੀ ਛਾਵੇਂ ਵਸਣ ਦੀ ਥਾਂ ਦੇ ਦਿੰਦਾ। ਇਸੇ ਤਰ੍ਹਾਂ ਕਹਿੰਦੇ ਨੇ ਗੁਰ ਸ਼ਬਦ ਦੀ ਮਹਿਮਾ ਹੈ, ਗੁਰਸਿੱਖਾਂ ਨੂੰ ਪਤਾ ਇਸ ਮਹਿਮਾ ਦਾ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਗੁਰੂ ਕੇ ਸੱਚੇ ਬਚਨਾਂ ਦਾ, ਇਸ ਨੂੰ ਮੰਨਣ ਵਾਲੇ ਸੱਚੇ ਸਿੱਖਾਂ ਦਾ ਨੇਚਾ ਹੈ, ਇਹਦਾ ਮਹਾਤਮ ਸੱਚੀ ਦਰਗਾਹ ਚ ਜਾ ਕੇ ਪਤਾ ਲੱਗੇਗਾ। ਇੱਥੇ ਸ਼ਾਇਦ ਨਾ ਖਿਆਲ ਬਣੇ, ਇੱਥੇ ਸ਼ਾਇਦ ਵਿਸ਼ਵਾਸ ਨਾ ਬਣੇ ਕਿ ਗੁਰਬਾਣੀ ਭਾਈ ਜੀ ਕਾਹਦੇ ਲਈ ਪੜ੍ਹਦੇ, ਕਾਹਦੇ ਲਈ ਵਿਚਾਰੀ ਜਾਵੇ, ਕਾਹਦੇ ਲਈ ਇਸ ਨੂੰ ਸਮਝਿਆ ਜਾਵੇ। ਜਿਹੜਾ ਪੜ੍ਹਦਾ ਵਿਚਾਰਦਾ ਸਮਝਦਾ ਤੇ ਕਮਾਉਂਦਾ ਹੈ ਨਾ, ਇਹਦਾ ਮਹਾਤਮ ਤਾਂ ਭਾਈ ਸਾਹਿਬ ਕਹਿੰਦੇ ਨੇ ਹਰੀਦੁਆਰ ਜਾ ਕੇ, ਪ੍ਰਭੂ ਦੀ ਦਰਗਾਹ ਜਾ ਕੇ ਪਤਾ ਲੱਗੇਗਾ ਕਿ

ਨਾਲ ਸ਼ਰਤ ਇਹ ਹੈ ਜਿਵੇਂ ਹੀਰੇ ਦਾ ਪਾਰਖੂ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਹੁੰਡੀ ਦਾ ਮੁੱਲ ਪਾਉਣ ਵਾਲਾ ਸਾਹਮਣੇ ਬੈਠਾ ਹੋਣਾ ਜ਼ਰੂਰੀ ਨਹੀਂ ਤਾਂ ਵਾਕਈ ਕਾਗਜ਼ ਦਾ ਕੋਈ ਮੁੱਲ ਨਹੀਂ ਪੈਂਦਾ, ਜਿਵੇਂ ਬੋਹੜ ਦੇ ਬੀਜ ਦਾ ਠੀਕ ਸਥਾਨ ਤੇ ਠੀਕ ਹਾਲਾਤ ਚ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਉੱਗ ਸਕੇ। ਬੋਹੜਾਂ ਦੇ ਜੇ ਸਾਰੇ ਬੀਜ ਅੱਜ ਤੱਕ ਰੁੱਖ ਬਣਨ ਲੱਗੇ ਹੁੰਦੇ ਸਾਰੀ ਧਰਤੀ ਤੇ ਬੋਹੜਾਂ ਨੇ ਸਾਰਾ ਸਥਾਨ ਮੱਲ ਲਿਆ ਹੁੰਦਾ, ਪਰ ਨਹੀਂ ਐਸਾ ਨਹੀਂ ਹੋਇਆ। ਇੱਕ ਇੱਕ ਇੱਕ ਗੋਲ ਦੇ ਦਾਣੇ ਅੰਦਰ ਹਜ਼ਾਰਾਂ ਬੀਜ ਮੌਜੂਦ ਨੇ ਔਰ ਇੱਕ ਇੱਕ ਰੁੱਖ ਤੇ ਹਰ ਵਰੇ ਲੱਖਾਂ ਗੋਲਾਂ ਲੱਗ ਜਾਂਦੀਆਂ ਨੇ ਤੇ ਸਾਰੇ ਤਾਂ ਰੁੱਖ ਨਹੀਂ ਬਣਦੇ। ਜਿਸ ਬੀਜ ਨੂੰ ਹਾਲਾਤ ਮਿਲਦੇ ਨੇ ਵਾਤਾਵਰਨ ਬਣਦਾ ਹੈ ਉਹੀ ਰੁੱਖ ਬਣਦਾ। ਇਸੇ ਤਰ੍ਹਾਂ ਗੁਰਬਾਣੀ ਦੇ ਸੰਬੰਧ ਵੀ ਸਮਝ ਲੈਣਾ, ਹਾਲਾਤ ਬਣਾਉਣੇ ਪੈਂਦੇ। ਇਹਦੀ ਰੁੱਤ ਹੈ ਅੰਮ੍ਰਿਤ ਵੇਲਾ, ਧਿਆਨ ਦੇਣ। ਇਹਦੀਆਂ ਜੜ੍ਹਾਂ ਹਿਰਦੇ ਵਿੱਚ, ਇਹਦਾ ਪਸਾਰ ਸੁਰਤੀ ਵਿੱਚ, ਇਹਦਾ ਫਲ ਦਰਗਾਹ ਵਿੱਚ। ਪਰ ਗੱਲ ਇਹ ਹੈ ਇਨੀਆਂ ਪਰਖਤਾਂ ਵਾਲਾ ਗੁਰੂ ਕਾ ਸ਼ਬਦ ਭਾਗਾਂ ਵਾਲਿਆਂ ਕਿਸੇ ਵਿਰਲਿਆਂ ਨੂੰ ਸਮਝ ਆਏ। ਬਹੁਤੇ ਲੋਕਾਂ ਨੇ

ਗੁਰੂ ਸ਼ਬਦ ਦੇ ਮਹੱਤਵ ਨੂੰ ਨਾਮ ਸਮਝਦਿਆਂ ਹੋਇਆਂ, ਨਾ ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਸਿਰ ਮਾਰ ਛੱਡਿਆ ਹੋਵੇਗਾ ਕਿਆ ਹੈ, ਜਾਂ ਕਈਆਂ ਨੇ ਪੜਿਆ ਹੋਵੇਗਾ ਤੇ ਉਪਰਾ ਉਪਰਾ ਮਰਿਆਦਾ ਰਸਮਨ ਪੜਿਆ ਹੋਵੇਗਾ, ਪਰ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਖੋਜਣ ਵਾਲਿਆਂ ਦੀ ਗੱਲ, ਜੇ ਕੋਈ ਖੋਜੇਗਾ ਤੇ ਪਾ ਲਏਗਾ।

ਭਾਈ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਵਿਲੋਵਣ ਦੀ ਗੱਲ ਹੈ, ਖੋਜਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਵੈਸੇ ਸਾਡਾ ਮਾਰਗ ਗੁਰਸਿੱਖ ਦਾ ਮਾਰਗ ਵੀ ਹੈ ਸਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਥਾਨ ਤੇ ਬੜਾ ਪਿਆਰਾ ਕਹਿੰਦੇ, ਕਹਿੰਦੇ ਸਾਨੂੰ ਆਪਣੇ ਮਾਰਗ ਦਾ ਪਤਾ ਤਾਂ ਹੋਣਾ ਚਾਹੀਦਾ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਹਿਜ ਸਾਡੀ ਮੰਜ਼ਿਲ ਹੈ, ਗੁਰਸਿੱਖੀ ਸਾਡਾ ਮਾਰਗ ਹੈ, ਗੁਰਮਤ ਸਾਡਾ ਮਾਰਗ ਹੈ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ। ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਗੁਰਮਤ ਮਲ ਧੋਵੇ। ਫਿਰ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਭੋਵੇ। ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗੱਲ ਹਾਰ ਭਰੋ। ਸਿੱਖ ਨੂੰ ਪਤਾ ਹੋਵੇ ਮੈਂ ਨਾਣਾ ਕੈਸਾ ਹੈ, ਗੁਰਬਾਣੀ ਵਿਚ ਪਵਿੱਤਰ ਹੋਣ। ਮੈਂ ਪੂਜਣਾ ਕਿਸ ਨੂੰ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪੂਜਣਾ, ਆਪੇ ਗੁਰਬਾਣੀ ਪੂਜੀ ਜਾਏਗੀ। ਮੈਂ ਮੰਨਣਾ ਕਿਸ ਨੂੰ ਹੈ, ਗੁਰੂ ਕੇ ਬਚਨਾਂ ਨੂੰ। ਤੇ ਹੋਰ ਬੜੀ ਪਿਆਰੀ ਗੱਲ ਕਹਿੰਦੇ ਨੇ, ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਗੁਰੂ ਕੇ ਬਚਨਾਂ ਨੂੰ ਹਿਰਦੇ ਚ ਧਾਰਨ ਕਰਨ ਦਾ ਇੱਕ ਤਰੀਕਾ ਇਹ ਬਹੁਤ ਜ਼ਰੂਰੀ ਹੈ ਕਿ ਮਨੁੱਖ ਆਪਣੀ ਮਨਮਤ ਛੱਡ ਦੇਵੇ, ਹੰਕਾਰ ਛੱਡ ਦੇਵੇ, ਨਿਰਮਾਣ ਹੋ ਕੇ ਗੁਰੂ ਕੀ ਬਾਣੀ ਨੂੰ ਸਮਝਣ ਦਾ ਯਤਨ ਕਰੇ, ਗੁਰੂ ਕੇ ਬਚਨਾਂ ਨੂੰ ਹੁਕਮ ਜਾਣ ਕੇ ਮੰਨੇ। ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਤੇ ਪੌੜੀ ਦੀ ਅੰਤਲੀ ਸਾਰ ਤੁਕ ਚ ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਮਿਲੋਵੇ। ਸਤਸੰਗਤ ਵਿਚ ਮਿਲ ਕੇ ਗੁਰੂ ਕੇ ਸ਼ਬਦ ਨੂੰ ਰਿੜਕਣਾ ਕਰੇ, ਗੁਰੂ ਕੇ ਸ਼ਬਦ ਨੂੰ ਮਥੇ। ਜਿਨ੍ਹਾਂ ਨੇ ਆਨੰਦ ਲੈਣਾ ਨਾ, ਜਿਨ੍ਹਾਂ ਨੇ ਰਸ ਲੈਣਾ ਹੈ, ਸਵਾਦ ਲੈਣਾ, ਸਵਾਦੀ ਸ਼ਾਇ ਮੂੰਹ ਵਿਚ ਆ ਜਾਵੇ ਤੇ ਬੰਦਾ ਅੰਦਰ ਲੰਘਾਉਂਦਾ ਨਹੀਂ, ਵੱਧ ਤੋਂ ਵੱਧ ਸਮਾਂ ਮੂੰਹ ਚ ਰੱਖਣ ਦਾ ਯਤਨ ਕਰਦਾ। ਤੇ ਮਹਾਰਾਜ ਨੇ ਪਾਵਨ ਬਾਣੀ ਜੀ ਬਚਨ ਕੀਤਾ, ਸਾਰ ਚਬ ਚਬ ਹਰ ਰਸ ਪੀਜੈ। ਗੁਰਬਾਣੀ ਦਾ ਗੁਰ ਸ਼ਬਦ ਦਾ ਜਿਨ੍ਹਾਂ ਨੇ ਆਨੰਦ ਲੈਣਾ, ਉਹ ਗੁਰਬਾਣੀ ਨੂੰ ਰਸ ਲੈ ਕੇ ਪੜ੍ਹਦੇ, ਸਵਾਦ ਲੈ ਕੇ, ਦੁਰਾ ਦੁਰਾ ਕੇ, ਝੂਮ ਝੂਮ ਕੇ, ਗਾ ਗਾ ਕੇ, ਵਿਚਾਰ ਵਿਚਾਰ ਕੇ, ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਨੂੰ ਸਮਝ ਸਮਝ ਕੇ, ਲਗਾ ਮਾਤਰਾ ਤੱਕ ਦਾ ਧਿਆਨ ਰੱਖ ਕੇ ਠੀਕ ਉਚਾਰਨ ਕਰਦੇ ਆ, ਵਿਚਾਰ ਦੇ ਨਾਲ ਪੜ੍ਹਦੇ ਨੇ, ਉਹ ਸਵਾਦ ਲੈਂਦੇ ਨੇ, ਉਹ ਦੱਸ ਲੈਂਦੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ

ਲੱਗੇਗਾ, ਅੱਗੇ ਉਹ ਵਧੇਗਾ। ਆਤਮਕ ਉਨਤੀ ਉਹ ਕਰੇਗਾ ਜਿਹੜਾ ਗੁਰਬਾਣੀ ਨੂੰ ਖੋਜੇਗਾ, ਸਮਝੇਗਾ, ਵਿਚਾਰੇਗਾ, ਅਮਲ ਵਿੱਚ ਲਿਆਵੇਗਾ। ਕਹਿੰਦੇ ਨੇ ਨਾ ਕੋਈ ਸਮਝੇ, ਕਸੂਰ ਕਿਸੇ ਹੋਰ ਦਾ ਤਾਂ ਨਹੀਂ। ਮਿਸਾਲ ਭਾਈ ਸਾਹਿਬ ਨੇ ਬੜੀ ਪਿਆਰੀ ਦਿੱਤੀ, ਕਹਿੰਦੇ ਨੇ ਸਮੁੰਦਰ ਦੀਆਂ ਤਹਾਂ ਵਿੱਚ ਪਤਾ ਨਹੀਂ ਕਿਤਨਾ ਕੁਝ ਪਿਆ। ਪਹਿਲਾਂ ਤਾਂ ਸਮੁੰਦਰ ਦੀ ਗਹਿਰਾਈ ਨਹੀਂ ਪਤਾ ਲੱਗੀ, ਤੇ ਜੋ ਕੁਝ ਧਰਤੀ ਤੇ ਉਪਲਬਧ ਹੈ ਨਾ, ਸਿਵਾਏ ਕੁਛ ਕੁ ਚੀਜ਼ਾਂ ਜਿਹੜੀਆਂ ਧੁੱਪ ਤੇ ਖੁਸ਼ਕੀ ਮੰਗਦੀਆਂ, ਬਾਕੀ ਧਰਤੀ ਦਾ ਸਾਰਾ ਪਦਾਰਥ ਸਮੁੰਦਰ ਦੇ ਅੰਦਰ ਮੌਜੂਦ ਹੈ। ਸੋਨਾ ਚਾਂਦੀ ਹੀਰੇ ਜਵਾਹਰਾਤ, ਇਥੋਂ ਤੱਕ ਕਿ ਇਸ ਵੇਲੇ ਤਾਂ ਬੰਦਾ ਆਪਣੀ ਖਾਦ ਖੁਰਾਕ ਦੇ ਮਾਮਲੇ ਵਿੱਚ ਵੀ ਸਮਝਦਾ ਨਾ, ਧਰਤੀ ਤੋਂ ਪੂਰੀ ਨਾ ਹੋਈ ਤੇ ਸਮੁੰਦਰ ਦੀਆਂ ਤਹਾਂ ਵਿੱਚ ਬੜਾ ਕੁਝ ਮੌਜੂਦ। ਸਮੁੰਦਰ ਦੀਆਂ ਤਹਾਂ ਚ ਪਾਏ ਜਾਣ ਵਾਲੇ ਇਤਨੇ ਐਸੀ ਕਿਸਮ ਦੇ ਪੌਦੇ ਨੇ ਜਿਹੜੇ ਹੇਠਾਂ ਤਹਾਂ ਵਿੱਚ ਹੀ ਪਲਦੇ ਨੇ, ਤਹਾਂ ਵਿੱਚ ਹੀ ਖਤਮ ਹੋ ਜਾਂਦੇ। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉਧਰ ਝਾਕਣੇ, ਬਾਕੀ ਬੜਾ ਕੁਝ ਇਤਨਾ ਹੈ। ਧਰਤੀ ਤੇ ਵਰਤੋਂ ਵਿਚ ਆ ਰਹੇ ਸੋਨੇ ਨਾਲੋਂ ਦਰਜਨਾ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਾਂ ਵਿਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਧੀਆਂ ਸਮੁੰਦਰ ਦੇ ਕੰਢਿਆਂ ਤੇ ਪਹੀਆਂ ਰੁਲਦੀਆਂ, ਉਹਨਾਂ ਚ ਮੋਤੀ ਨਹੀਂ ਹੁੰਦੇ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ। ਲੱਭਦਾ ਉਸ ਸਿੱਪੀ ਵਿਚੋਂ ਇਹ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ ਜਿਹਦੇ ਵਿਚ ਜੀਣ ਵਾਲਾ ਜਾਨਵਰ, ਉਸ ਸਿੱਪੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸ ਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਟ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀਹ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਕੁਛ ਤਾਂ ਕਰਦੇ ਨੇ। ਕਹਿੰਦੇ ਨੇ ਵੀ ਤਾਂ ਉਸੇ ਲੱਭ ਤੋਂ ਹੀ ਬਣਿਆ ਜਿਸ ਤੋਂ ਮੋਤੀ ਬਣਦਾ, ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ ਹੈ। ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ ਚ ਸਾਹ ਰੋਕ ਕੇ ਡੁੱਬੀਆਂ ਮਾਰਦੇ ਸੀ, ਸਾਹ ਰੋਕ ਕੇ। ਇਹਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ, ਉਹ ਸਮੁੰਦਰ ਦੀਆਂ ਤਹਾਂ ਵਿਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ ਚੋਂ ਖੋਜ ਕੇ, ਫਿਰ ਹਰ ਮੋਤੀ ਚੋਂ ਸਿੱਪੀ ਨੀ ਲੱਭਣਾ, ਕਿਸੇ ਕਿਸੇ ਮੋਤੀ ਚੋਂ ਲੱਭਣਾ, ਕਿਸੇ ਕਿਸੇ ਸਿੱਪੀ ਵਿਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ ਚ ਬੜਾ ਕੁਛ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ ਚ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉਥੇ ਕਿਨਾਰਿਆਂ ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸ ਦੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ, ਤਹਿ ਵਿਚੋਂ ਡੁੱਬੀ ਮਾਰਦਾ ਹੈ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ, ਔਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ। ਆਮ ਤੌਰ ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ, ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ ਤੇ ਵਿਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਥੁੜ ਤੋਂ ਮਰ ਜਾਂਦਾ, ਸੁੱਕ ਜਾਂਦਾ। ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣ ਜਾਂਦਾ, ਲੇਕਿਨ ਹੰਸ ਕਰਦਾ ਹੈ ਮਿਹਨਤ ਉਸ ਸਿੱਪੀ ਨੂੰ ਖੋਲ ਕੇ, ਮੋਤੀ ਜਾਨਵਰ ਦੇ ਮੂੰਹ ਵਿਚੋਂ ਉਹਦੇ ਕਬਜ਼ੇ ਵਿਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ ਉਹ ਤਹਾਂ ਵਿਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਾਂ ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿਚੋਂ। ਕਹਿੰਦੇ ਜਿਵੇਂ ਸਮੁੰਦਰ ਵਿਚ ਸਰੋਵਰ ਵਿਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਹਚੈ ਪ੍ਰਸਾਦ ਪਾਵੇ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆਉਂਦਾ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿਚ ਹੀਰੇ ਵੀ ਹੁੰਦੇ ਮੋਤੀ ਵੀ ਹੁੰਦੇ ਨੇ, ਪਰਬਤਾਂ ਨੂੰ ਖੋਜ ਕੇ ਉਹਨੂੰ ਖਣਵਾਰਾ ਜਿਹੜੇ ਖਾਣਾ ਪੱਟਣ ਵਾਲੇ ਲੋਕ ਨੇ,
ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ। ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ, ਤੇ ਨਿਹਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨਸ ਦੇ ਕੇ ਉਹ ਸੰਸਾਰ ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ ਕੀਤੇ। ਇਸ ਨੂੰ ਤਰਾਸ਼ਣਾ, ਇਸ ਨੂੰ ਇੱਕ ਸ਼ੇਪ ਦੇਣੀ, ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚਿੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ ਕਮਾਲ ਹੈ, ਉਸ ਦੀ ਖੋਜ। ਕਹਿੰਦੇ ਨੇ ਖਣਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ, ਉਹ ਜਾ ਕੇ ਚੰਦਨ ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ ਚ ਬੰਦ ਕਰਕੇ, ਉਹ ਸੈਂਤ ਸ਼ੀਸ਼ੀਆਂ ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦੇ ਨੇ। ਉਹਦੀ ਮਿਹਨਤ ਨੂੰ ਦਾਤ ਦੇਣੀ ਪੈਗੀ, ਨਹੀਂ ਤਾਂ ਜੰਗਲ ਚ ਪਿਆ ਖਤਮ ਹੋ ਜਾਂਦਾ। ਜੰਗਲ ਚ ਪਈ ਉਹ ਹਵਾ ਵਿਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਬਾਸੀ ਨੇ, ਉਹ ਸੁਬਾਸ ਜਿਹੜੀ ਹੈ ਸਾਡੇ ਨੱਕਾਂ ਤੱਕ ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸ ਨੇ ਮਿਹਨਤ ਕਰਕੇ ਆਮ ਬੂਟਿਆਂ ਤੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ ਚ ਲੈ ਆਂਦੀ, ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖੜਨ ਵਾਲੇ ਖਣਵਾਰੇ ਨੇ ਹੀਰਾ ਸੰਸਾਰ ਚ ਲੈ ਆਂਦਾ, ਜਿਵੇਂ ਹੰਸ ਵਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿਚੋਂ ਇੱਕ ਨਾਮ ਦੀ ਗੱਲ ਨਹੀਂ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ।

ਇਹ ਖੋਜਣ ਦਾ ਪਿਆਰ ਜਾਗੇ, ਪਰ ਜਾਗਦਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਚ ਵੇਖਿਆ, ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣਿਆ, ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਜੋ ਬਚਨ ਕਰਦਾ ਹੈ, ਗੁਰੂ ਜੋ ਬਾਣੀ ਕਹਿੰਦਾ ਹੈ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ। ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਤੱਖ ਗੁਰੂ ਨਿਸਤਾਰ। ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਦੀ ਸੇਵਾ ਕੀਤੀ। ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਮੰਗੇ ਨੇ, ਉਹ ਵੀ ਮਿਲੇ। ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ ਲੈਣ ਤੇ ਕੇਵਲ ਗਾ ਲੈਣ ਦੇ ਸਦਕਾ ਹੀ ਪ੍ਰਸ਼ਾਦਾ ਮਿਲੀ ਜਾਂਦਾ, ਮਾਨ ਇੱਜ਼ਤ ਵੀ ਮਿਲੀ ਜਾਂਦੀ। ਪਰ ਖੋਜ ਆਪਣੀ ਆਪਣੀ। ਜੇ ਇਸ ਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ, ਇਸੇ ਗੁਰਬਾਣੀ, ਇਸੇ ਗੁਰਬਚਨ, ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ, ਪ੍ਰਭੂ ਨੂੰ ਮਿਲਣ ਦਾ ਸੁਮਾਰਗ ਪ੍ਰਾਪਤ ਹੈ। ਖੋਜ ਆਪਣੀ ਆਪਣੀ। ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ। ਸਾਹਿਬ ਸੱਚੇ ਪਾਤਸ਼ਾਹ, ਬਾਣੀ ਸਾਨੂੰ ਬਖਸ਼ੀ ਹੈ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ, ਸਾਨੂੰ ਵਿਸ਼ਵਾਸ ਵੀ

ਇਹ ਤਾਂ ਗੱਲ ਮੰਨਣ ਦੀ। ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ, ਗੁਰੂ ਕੇ ਅਨੁਸਾਰੀ ਕਰਕੇ, ਗੁਰੂ ਨੂੰ ਮੰਨਣਹਾਰਾ ਕਰਕੇ, ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕਿਆ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ, ਜੀਵਾ ਪਵਿੱਤਰ ਹੋਵੇਗਾ। ਸ਼ਬਦ ਕੰਨਾਂ ਵਿੱਚ ਪਵੇਗਾ, ਕੰਨ ਪਵਿੱਤਰ ਹੋਣਗੇ। ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ, ਮਨੋਰਥ ਪੂਰੇ ਹੋਣਗੇ। ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣਿਆ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਲਿਆ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ, ਸਾਧ ਸੰਗਤ ਸੱਚ ਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ। ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਉਹ ਤਿੰਨ ਮਿਸਾਲਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕਦੇ ਵੱਲ ਮੂੰਹ ਨਹੀਂ ਕਰਦਾ, ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ, ਮੋਤੀ ਕੀ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ, ਕੈਂਟਿਆਂ ਬੱਧੀ ਹਿਲਦਾ ਨਹੀਂ। ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੈ ਊੜ ਆਵੇ ਸੈਕੋ ਸੱਤ ਸਪਾਛੇ, ਬਚਰੇ ਛਰਿਆ ਤਿਨ ਕਵਣ ਖਲਾਵੇ, ਕਵਣ ਚੁਕਾਵੇ, ਮਨ ਮੈਂ ਸਿਮਰਨ ਕਰਿਆ। ਉਹ ਕੁਆਂ ਜਾ ਕੇ ਸਹਿਆਂ ਕੁਆਂ ਦੂਰ ਜਾ ਕੇ ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ, ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕੇ। ਤੇ ਹੈ ਤੇਰਾ ਫਰਕ ਕੋਈ ਨੀ, ਜੇ ਚੇਲਾ ਬਣ ਜਾਵੇ, ਸਿੱਖ ਬਣ ਜਾਵੇ, ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ, ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ। ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ, ਉੱਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ। ਤੇ ਆਦਿ ਪੁਰਖ ਆਦੇਸ਼ ਕਰ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਏ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ ਕੰਮ

kurnalardan görür, fırsat çatır cınarı.

ਸੰਸਾਰ ਤੋਂ ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲਾ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ?

ਜੇ ਹੁਕਮ ਹੋਇਆ ਇੱਕ ਰਹਿਬਰ ਨੂੰ ਇੱਕ ਪੈਗੰਬਰ ਨੂੰ ਅੰਗਿਆਰਿਆਂ ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਨਾਂ ਵਿੱਚ, ਹੇ ਪ੍ਰਮਾਤਮਾ ਇਹ ਅੰਗਾਰੇ ਇਹਨਾਂ ਤੇ ਮੈਂ ਚੱਲਾਂਗਾ ਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ। ਪ੍ਰਭੂ ਦਾ ਭਗਤ ਸੀ, ਅੰਦਰ ਜਿਹੜੀ ਇਹ ਲਾਲਸਾ ਉਤਪੰਨ ਹੋਈ, ਪਰਮੇਸ਼ਵਰ ਨੇ ਉਹਦੀ ਭਾਵਨਾ ਪੂਰੀ ਕੀਤੀ, ਕੌਤਕ ਵਰਤਿਆ, ਉਹ ਅੰਗਾਰੇ ਫੁੱਲ ਬਣ ਗਏ। ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ, ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵਕੜੀ ਪਾ, ਮੈਂ ਵੇਖਦਾ ਤੇਰਾ ਪ੍ਰਮਾਤਮਾ, ਤੇਰਾ ਪਰਮੇਸ਼ਵਰ, ਤੇਰਾ ਰਾਮ ਤੈਨੂੰ ਕਿਵੇਂ ਬਚਾਉਣ ਵਾਸਤੇ ਆਉਂਦਾ। ਜਦੋਂ ਪ੍ਰਹਿਲਾਦ ਅੱਗੇ ਵਧਿਆ, ਖੰਭੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਭੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ ਜੇ ਮੈਂ ਇਸ ਖੰਭੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ ਸੁਣਨ ਵਿੱਚ ਆਉਂਦੀ ਹੈ ਕਿ ਜਾਂ ਨੀਚ ਲਾ ਕੇ ਵੇਖਿਆ ਪ੍ਰਹਿਲਾਦ ਨੇ ਉਸ ਖੰਭੇ ਦੇ ਉੱਤੇ ਤਾਂ ਕੀ ਵੇਖਦਾ ਹੈ ਕਿ ਇੱਕ ਕੀੜੀ ਤੁਰੀ ਆਉਂਦੀ ਹੈ। ਇਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਭੇ ਦੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗਲਵਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ ਮਨ ਡੋਲ ਗਿਆ।

ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲ ਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ, ਉਥੋਂ ਤੇ ਇੱਕੋ

ਜਿਵੇਂ ਹੈ ਉਹ ਪਰਵਾਨ ਹੈ। ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ। ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ, ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ

ਜਿਸ ਨੂੰ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਓ ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਝ ਹਿੰਦੂ ਔਰ ਕੁਝ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ, ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼

ਉਪਦੇਸ਼ ਹੈ ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਬਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।